0: ਕਲੰਡਰ ਵਾਲਾ ਜਿਹੜਾ ਉਹਨੂੰ ਕਹਿ ਦਿੱਤਾ ਕਿ ਨਾ ਅਸ਼ੋਕ, ਕਹਿੰਦੇ ਉਹਦੇ ਤਾਂ ਗੁਰੂ ਕਾਲ ਦੇ ਨਾਲ ਜਾਂ ਗੁਰੂ ਸਾਹਿਬ ਦੇ ਵਿਚਾਰ ਨਾਲ ਕੋਈ ਗੱਲ ਹੀ ਨਹੀਂ ਮਿਲਦੀ, ਯਾਨੀ ਉਹ ਜਿਹੜਾ ਕੈਲੰਡਰ ਦੇ ਆਧਾਰ ਦੇ ਉੱਤੇ ਜਿਹੜਾ ਬਣਾਇਆ ਗਿਆ ਕੈਲੰਡਰ ਹੈ ਅੱਗੇ ਉਹਦਾ ਮੂਲ ਹੀ ਖਰਾਬ ਹੈਗਾ।
1: ਦੇਖੋ ਅੱਜ ਵੀ ਅੱਜ ਦੇ ਸਮੇਂ ਦੇ ਵਿੱਚ ਇਹ ਵੀ ਵਾਦ ਵਿਵਾਦ ਪੰਥ ਦੇ ਹਿੱਤ ਚ ਨਹੀਂ ਹੈਗਾ।
2: The time is 6 p.m. You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: 94.7 FM Radio Sursangam. Har hafte weekend te suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: Dosto Dan Sidhu live in Lok Sabha tusi har aitwar 5 baje to leke 7 baje tak sun sakde ho. Samajik arthik te rajneetik pakh de masle Mintu Gure Sariya to Punjab te Bharat diyan khabran. Studio number 403-717-1947.
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
4: Sabrang Radio 94.7 sun rahe sare listeners da bahut bahut swagat hai ji aaj de is khoobsurat sham de program de jehda ki tusi every ਈਵਨਿੰਗ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ 8 ਵਜੇ ਤੱਕ ਚੱਲੇਗਾ ਜਿਹਦੇ 'ਚ ਅਲੱਗ ਅਲੱਗ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਪੇਸ਼ ਕੀਤੀਆਂ ਜਾਣਗੀਆਂ ਅੱਜ ਦੇ ਪ੍ਰੋਗਰਾਮ 'ਚ ਸੋ ਵੈਦਰ ਜਿਹੜਾ ਕਾਫੀ ਗਰਮਾ ਗਰਮ ਚੱਲ ਰਿਹਾ ਜੀ ਪਿਛਲੇ ਕੁਛ ਦਿਨਾਂ ਤੋਂ ਅਤੇ ਲੱਗਦਾ ਪਿਆ ਵੀ ਆਪਾਂ ਸਮਰ ਵਾਲੇ ਪਾਸੇ ਜਾ ਰਹੇ ਹਾਂ ਸੋ ਆਉਣ ਵਾਲਾ ਟਾਈਮ ਜਿਹੜਾ ਇਸੇ ਤਰੀਕੇ ਨਾਲ ਰਹਿੰਦਾ ਰਹੇਗਾ ਜਿਹਦੇ ਬਾਰੇ ਗੱਲਬਾਤ ਜਿਹੜੀ ਆਪਾਂ ਕਰਦੇ ਰਹਾਂਗੇ ਵੀ ਕਿੱਥੇ ਕਿੱਥੇ ਕੀ ਕੁਛ ਹੋ ਰਿਹਾ ਅਤੇ ਨਾਲ ਦੀ ਨਾਲ ਹੀ ਵੈਦਰ ਅਪਡੇਟ ਜਿਹੜੀ ਅੱਜ ਦੇ ਪ੍ਰੋਗਰਾਮ 'ਚ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਵੈਦਰ ਦੇ ਵਿੱਚ ਕੀ ਕੁਛ ਜਿਹੜਾ ਆ ਰਿਹਾ ਕੀ ਕੁਛ ਨਹੀਂ ਹੋਏਗਾ ਕਿਉਂਕਿ ਟੈਂਪਰੇਚਰ ਦੇ ਬਾਰੇ ਇਨਫੋਰਮੇਸ਼ਨ ਮਿਲ ਜਾਏ ਅਤੇ ਕਾਫੀ ਵਧੀਆ ਵੈਦਰ ਦੇ ਨਾਲ ਅਪਡੇਟ ਜਿਹੜੀ ਰਹਿੰਦੀ ਹੈ ਸੋ ਅੱਜ ਦੇ ਪ੍ਰੋਗਰਾਮ 'ਚ ਆਪਾਂ ਆਪਣੀ ਗੱਲਬਾਤ ਜਿਹੜੀ ਹੈ ਅੱਗੇ ਵਧਾਉਂਦੇ ਹਾਂ ਅਤੇ ਪ੍ਰੋਗਰਾਮ ਦੀ ਪਿੱਛੇ ਕਾਫੀ ਅੱਜ ਰੌਲਾ ਰੱਪਾ ਸੀਗਾ ਜਿਹਦੇ ਕਰਕੇ ਜ਼ਿਆਦਾ ਗੱਲਬਾਤ ਜਿਹੜੀ ਨਹੀਂ ਕਰ ਪਾਇਆ ਹੁਣ ਪ੍ਰੋਗਰਾਮ ਦੇ ਵਿੱਚ ਕੁਇਕਲੀ ਥੋੜ੍ਹਾ ਜਿਹਾ ਵੈਦਰ ਅਪਡੇਟ ਜਿਹੜੀ ਹੈ ਕਰ ਲੈਂਦੇ ਹਾਂ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜਾਰੀ ਰੱਖਦੇ ਹਾਂ ਵੈਸੇ ਉਹ ਜਿਹਨੂੰ ਕਹਿੰਦੇ ਨੇ ਵੀ ਕਾਲ ਜਲੰਧਰ ਤੋਂ ਜਲੰਧਰ ਦਾ ਵੈਦਰ ਮੇਰੇ ਅੱਖਾਂ ਦੇ ਸਾਹਮਣੇ ਆ ਗਿਆ ਅਤੇ ਜਿਹਦੇ ਕਰਕੇ ਜਿਹੜੇ ਦੋਸਤ ਜਲੰਧਰ ਤੋਂ ਜਾਂ ਪੰਜਾਬ ਤੋਂ ਥੋੜ੍ਹਾ ਜਿਹਾ ਵੈਦਰ ਅਪਡੇਟ ਪਹਿਲਾਂ ਜਲੰਧਰ ਦੀ ਕਰ ਲੈਂਦੇ ਫਿਰ ਉਸ ਤੋਂ ਬਾਅਦ ਆਪਾਂ ਬਾਕੀ ਗੱਲਾਂ ਬਾਤਾਂ ਜਿਹੜੀਆਂ ਕਰਦੇ ਹਾਂ ਕਿਉਂਕਿ ਉੱਥੇ ਦਿਨ ਦਾ ਟਾਈਮ ਜਿਹੜਾ ਹੋ ਗਿਆ ਸਾਨੂੰ ਪਤਾ ਸੋ ਇਸ ਕਰਕੇ ਸੂਰਜ ਤਾਂ ਨਿਕਲ ਚੁੱਕਿਆ ਆਲਰੇਡੀ ਅਤੇ ਅੱਜ ਦਾ ਘੱਟ ਤੋਂ ਘੱਟ ਟੈਂਪਰੇਚਰ ਜਿਹੜਾ ਉੱਥੇ 22 ਡਿਗਰੀ ਹੋਣਾ ਰਾਈਟ ਨੂੰ ਆਲਰੇਡੀ 23 ਹੋ ਚੁੱਕਿਆ ਅਤੇ 37 ਡਿਗਰੀ ਤੱਕ ਜਾਏਗਾ ਸੋ ਗਰਮਾਹਟ ਜਿਹੜੀ ਹੈ ਵੈਦਰ ਦੇ ਵਿੱਚ ਆਲਰੇਡੀ ਦਿਸਣੀ ਸ਼ੁਰੂ ਹੋ ਗਈ ਹੈ ਅਤੇ ਕੱਲ੍ਹ ਨੂੰ ਸੰਡੇ ਵਾਲੇ ਦਿਨ ਉੱਥੇ ਕਿਉਂਕਿ ਅੱਜ ਸ਼ਨੀਵਾਰ ਹੋ ਗਿਆ ਅਤੇ ਕੱਲ੍ਹ ਨੂੰ ਸੰਡੇ ਦਾ ਦਿਨ ਜਿਹੜਾ ਚੱਲੇਗਾ ਉਦੋਂ 50% ਚਾਂਸਿਸ ਨੇ ਬਾਰਿਸ਼ ਦੇ ਉਹਦੇ ਨਾਲ ਨਾਲ ਮੰਡੇ ਨੂੰ ਵੀ ਬਾਰਿਸ਼ ਜਿਹੜੀ ਹੈ ਦੇਖੀ ਜਾ ਰਹੀ ਹੈ ਵੱਧ ਤੋਂ ਵੱਧ 37 ਡਿਗਰੀ ਜਿਹੜਾ ਸੰਡੇ ਨੂੰ ਟੈਂਪਰੇਚਰ ਹੋਏਗਾ ਘੱਟ ਤੋਂ ਘੱਟ 23 ਡਿਗਰੀ ਮੰਡੇ ਨੂੰ 30 ਅਤੇ 20 ਡਿਗਰੀ ਜਿਹੜਾ ਹੋਏਗਾ ਉਸ ਤੋਂ ਬਾਅਦ ਫਿਰ ਗਰਮਾਹਟ ਦੇ ਨਾਲ ਦਿਨ ਜਿਹੜੇ ਨੇ ਉਹ 33 34 35 ਇਸ ਤਰ੍ਹਾਂ ਦਾ ਟੈਂਪਰੇਚਰ ਜਿਹੜਾ ਅਗਲੇ ਕੁਛ ਇੱਕ ਦਿਨ ਵੀ ਬਣਿਆ ਰਹੇਗਾ ਅਤੇ ਇਹ ਤਾਂ ਹੋ ਗਿਆ ਜੀ ਜਲੰਧਰ ਦੀ ਗੱਲਬਾਤ ਕਰਦਿਆਂ ਕਰਦਿਆਂ ਹੁਣ ਆਪਾਂ ਵਾਪਸ ਆਪਣੇ ਕੈਲਗਰੀ ਵਾਲੇ ਪਾਸੇ ਆ ਜਾਈਏ ਹੋਰ ਦੁਨੀਆ ਭਰ ਦਾ ਜਿਹੜਾ ਵੈਦਰ ਹੈ ਉਹ ਵੀ ਬੈਂਫ ਕਿਉਂਕਿ ਹੁਣ ਲੋਕਾਂ ਨੇ ਬਾਹਰ ਜਾਣਾ ਘੁੰਮਣਾ ਫਿਰਨਾ ਸ਼ੁਰੂ ਕਰਤਾ ਬੈਂਫ ਦਾ ਅੱਜ ਵੱਧ ਤੋਂ ਵੱਧ ਟੈਂਪਰੇਚਰ 13 ਡਿਗਰੀ ਸੀਗਾ ਘੱਟ ਤੋਂ ਘੱਟ 0 ਡਿਗਰੀ ਅਤੇ ਕੱਲ੍ਹ ਵੀ ਇਹ ਟੈਂਪਰੇਚਰ ਜਿਹੜਾ 13 ਡਿਗਰੀ ਬਣਿਆ ਰਹੇਗਾ 2 ਡਿਗਰੀ ਘੱਟ ਤੋਂ ਘੱਟ ਸੰਡੇ ਜਦੋਂ ਤੁਸੀਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਸੁਣਦੇ ਘੁੰਮਦੇ ਫਿਰਦੇ ਬੈਂਫ ਵਾਲੇ ਪਾਸੇ ਨੂੰ ਜਾਓਗੇ ਉਸ ਦਿਨ ਵੀ 15 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਹੋਏਗਾ ਘੱਟ ਤੋਂ ਘੱਟ 0 ਡਿਗਰੀ ਜਿਹੜਾ ਦੇਖਿਆ ਜਾਏਗਾ ਫਿਰ ਮੰਡੇ ਵਾਲੇ ਦਿਨ ਵੰਸ ਅਗੇਨ 9 ਡਿਜਿਟ ਸਿੰਗਲ ਡਿਜਿਟ ਮਤਲਬ 9 ਡਿਗਰੀ ਤੱਕ ਦੇਖੇ ਜਾਣ ਦੀਆਂ ਸੰਭਾਵਨਾ ਜਿਹੜੀਆਂ ਜੀ ਲੱਗ ਰਹੀਆਂ ਵੈਨਕੂਵਰ ਵੰਸ ਅਗੇਨ ਅੱਜ ਦਾ ਵੈਦਰ ਤਾਂ ਥੋੜ੍ਹਾ ਜਿਹਾ ਕਰਾਊਡੀ ਜਿਹਾ ਲੱਗ ਰਿਹਾ ਬਟ 10 ਡਿਗਰੀ ਟੈਂਪਰੇਚਰ ਜਿਹੜਾ ਘੱਟ ਤੋਂ ਘੱਟ ਵੱਧ ਤੋਂ ਵੱਧ 21 ਡਿਗਰੀ ਰਾਈਟ ਨੂੰ ਵੀ 20 ਡਿਗਰੀ ਵੈਸੇ ਟੈਂਪਰੇਚਰ ਉੱਥੇ ਦੇਖਿਆ ਜਾ ਰਿਹਾ ਅਤੇ ਕੱਲ੍ਹ ਨੂੰ ਚਮਕਦਾਰ ਧੁੱਪ ਜਿਹੜੀ ਅਗਲੇ ਵੈਸੇ ਕਾਫੀ ਦਿਨ ਜੇ ਤੁਸੀਂ ਵੈਨਕੂਵਰ ਵਾਲੇ ਪਾਸੇ ਜਾ ਰਹੇ ਹੋ ਇੰਨੀ ਧੁੱਪ ਵੈਸੇ ਘੱਟ ਨਜ਼ਰ ਆਉਂਦੀ ਆਪਣੇ ਇੱਥੇ ਜ਼ਿਆਦਾ ਨਜ਼ਰ ਆਉਂਦੀ ਹੈ ਸੋ 24

0: ਡਿਗਰੀ ਸ਼ਨੀਵਾਰ ਤੇ 25, ਸੰਡੇ ਫਿਰ 26 ਤੇ ਫਿਰ 22, 20, 17 ਇਸ ਤਰ੍ਹਾਂ ਦਾ ਟੈਂਪਰੇਚਰ ਜਿਹੜਾ ਉੱਥੇ ਰਹਿਣ ਜਾ ਰਿਹਾ ਜੀ। ਤੇ ਹੁਣ ਆਪਾਂ ਘੁੰਮਦੇ ਘੁੰਮਾਉਂਦੇ, ਮੈਨੂੰ ਲੱਗਦਾ ਵੀ ਅੱਜ ਇਸ ਤਰ੍ਹਾਂ ਹੋ ਗਿਆ ਵੀ ਸਾਰਾ ਅੱਜ ਇੱਕ ਦੋਸਤ ਨਾਲ ਗੱਲਬਾਤ ਹੋ ਰਹੀ ਸੀ ਟੋਰੋਂਟੋ, ਕਹਿੰਦਾ ਵੀ ਸਾਡੇ ਤੇ ਬਹੁਤ ਠੰਡ ਹੈ ਹਾਲੇ ਵੀ ਵੈਦਰ ਨਹੀਂ ਖੁੱਲਦਾ ਪਿਆ, ਤੇ ਮੈਨੂੰ ਲੱਗਿਆ ਵੀ ਵੇਖ ਹੀ ਲਈਏ ਵੀ ਕਿੰਨਾ ਕੁ ਵੈਦਰ ਉੱਥੇ ਨਹੀਂ ਖੁੱਲਦਾ ਪਿਆ। ਸੋ ਅੱਜ ਰਾਈਡ ਨੂੰ 4 ਡਿਗਰੀ ਟੈਂਪਰੇਚਰ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ 9 ਡਿਗਰੀ, ਰਾਈਡ ਨੂੰ 7 ਡਿਗਰੀ ਟੈਂਪਰੇਚਰ ਜਿਹੜਾ ਦੇਖਿਆ ਜਾ ਰਿਹਾ। ਸੋ ਠੰਡਕ ਜਿਹੜੀ ਹੈ ਟੋਰੋਂਟੋ ਦੇ ਵਿੱਚ ਵੀ ਕਾਫੀ ਦੇਖੀ ਜਾ ਰਹੀ ਹੈ। ਸੋ ਕੱਲ੍ਹ ਵੀ ਸਿੰਗਲ ਡਿਜਿਟ ਦੇ ਵਿੱਚ ਰਹਿਣੇ, ਦੋਨੋਂ ਟੈਂਪਰੇਚਰ 8 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 2 ਡਿਗਰੀ ਹੋਏਗਾ। ਸੰਡੇ ਨੂੰ ਬਾਰਿਸ਼ ਫਿਰ ਤੋਂ ਆ ਰਹੀ ਹੈ, 12 ਡਿਗਰੀ ਤੇ 2 ਡਿਗਰੀ ਘੱਟ ਤੋਂ ਘੱਟ, ਤੇ ਮੰਡੇ ਨੂੰ 16 ਤੇ 8 ਡਿਗਰੀ ਟੈਂਪਰੇਚਰ ਹੋਏਗਾ, ਜਿਹੜਾ ਕਿ ਟਿਊਜ਼ਡੇ ਵੈਡਨਸਡੇ ਨੂੰ ਫਿਰ ਬਾਰਿਸ਼ ਲੈ ਕੇ ਆ ਰਿਹਾ। ਸੋ ਅਗਲਾ ਵੀਕ ਵੀ ਸਾਰਾ ਜਿਹੜਾ 10, 11, 12 ਇਹੀ ਵੱਧ ਤੋਂ ਵੱਧ ਉੱਥੇ ਦੇਖਿਆ ਜਾਏਗਾ। ਸੋ ਇਹਦਾ ਮਤਲਬ ਵੀ ਆਪਾਂ ਉੱਥੇ ਯੈਲੋ ਐਡਵਾਈਜ਼ਰੀ ਜਿਹੜੀ ਹੈ ਹਾਲੇ ਵੀ ਦੱਸੀ ਜਾ ਰਹੀ ਹੈ, ਫਰੋਸਟ ਯੈਲੋ ਐਡਵਾਈਜ਼ਰੀ ਜਿਹੜੀ ਹੈ, ਅਤੇ ਆਪਾਂ ਇੱਥੇ ਜਿਹੜਾ ਹੈ ਇਹਦਾ ਮਤਲਬ ਕਾਫੀ ਵਧੀਆ ਹਾਲਾਤਾਂ 'ਚ ਆ। ਮੋਂਟਰੀਅਲ 'ਚ ਵੀ ਆਲਮੋਸਟ ਇਸੇ ਤਰੀਕੇ ਦੇ ਹਾਲਾਤ ਜਿਹੜੇ ਬਣੇ ਆ ਬਾਰਿਸ਼ ਦੇ ਨਾਲ, ਅਤੇ ਨਾਲ ਦੀ ਨਾਲ ਹੀ ਟੈਂਪਰੇਚਰ ਜਿਹੜਾ 10 ਕੁ ਡਿਗਰੀ ਦੇ ਉੱਤੇ ਹੋਏਗਾ। ਜਿਵੇਂ ਕੈਲਗਰੀ ਵਾਲੇ ਪਾਸੇ ਆਪਾਂ ਰੁੱਖ ਮੋੜਦੇ ਹਾਂ, ਅਤੇ ਕੈਲਗਰੀ 'ਚ ਰਾਈਡ ਨੂੰ 17 ਡਿਗਰੀ ਟੈਂਪਰੇਚਰ ਜਿਹੜਾ ਕਿ 13 ਦੀ ਤਰ੍ਹਾਂ ਮਹਿਸੂਸ ਹੋ ਰਿਹਾ, ਥੋੜ੍ਹੀ ਬਹੁਤੀ ਠੰਡਕ ਜ਼ਰੂਰ ਟੈਂਪਰੇਚਰ ਦੇ ਵਿੱਚ ਦੇਖੀ ਜਾ ਰਹੀ ਹੈ। ਅਤੇ ਨਾਲ ਦੀ ਨਾਲ ਕੱਲ੍ਹ ਟੈਂਪਰੇਚਰ ਜਿਹੜਾ ਹੈ ਉਹ ਅੱਜ ਕਿਉਂਕਿ 20 ਡਿਗਰੀ ਵੱਧ ਤੋਂ ਵੱਧ ਸੀਗਾ, ਅਤੇ ਘੱਟ ਤੋਂ ਘੱਟ 6 ਡਿਗਰੀ, ਕੱਲ੍ਹ ਨੂੰ 17 ਡਿਗਰੀ ਵੱਧ ਤੋਂ ਵੱਧ ਹੋਏਗਾ, ਅਤੇ ਘੱਟ ਤੋਂ ਘੱਟ 7 ਡਿਗਰੀ। ਹੁਣ ਮਾਈਨਸ ਵਾਲੇ ਦਿਨ ਜਿਹਨੂੰ ਕਹਿੰਦੇ ਨੇ ਵੀ ਦੇਖਣੇ, ਥੋੜ੍ਹੇ ਜਿਹੇ ਹਟ ਗਏ ਹਾਂ, ਦੂਰ ਚਲੇ ਗਏ ਆਪਾਂ ਇਹਦੇ ਤੋਂ। ਸੋ 21-6 ਜਿਹੜਾ ਸੰਡੇ ਦਾ ਟੈਂਪਰੇਚਰ ਹੋਏਗਾ, ਮੰਡੇ ਨੂੰ 11-3 ਅਤੇ ਟਿਊਜ਼ਡੇ 13-0, 20-1 ਜਿਹੜਾ ਇਹ ਵੈਡਨਸਡੇ ਦਾ ਹੋਏਗਾ। ਸੋ ਇਸੇ ਤਰੀਕੇ ਦਾ ਟੈਂਪਰੇਚਰ ਜਿਹੜਾ ਅੱਗੇ ਵੀ ਚੱਲਦਾ ਰਹੇਗਾ, 17-18, 20 ਡਿਗਰੀ ਦੇ ਕਰੀਬ ਕਰੀਬ ਅਗਲੇ ਵੀ ਕੁਛ ਇੱਕ ਦਿਨਾਂ ਦੇ ਵਿੱਚ। ਇਹਦਾ ਮਤਲਬ ਇਹ ਹੈ ਵੀ ਕੈਲਗਰੀ ਜਿਹੜਾ ਇਹਨੇ ਬਾਕੀ ਸ਼ਹਿਰਾਂ ਦੇ ਨਾਲੋਂ ਕਾਫੀ ਵਧੀਆ ਪਰਫੋਰਮ ਕਰ ਰਿਹਾ ਵੈਦਰ ਦੇ ਪੁਆਇੰਟ ਆਫ ਵਿਊ ਨਾਲ। ਅਤੇ ਸੋ ਇਹ ਕੁਛ ਇੱਕ ਗੱਲਾਂ ਬਾਤਾਂ ਜਿਹੜੀਆਂ ਅੱਜ ਦੇ ਵੈਦਰ ਅਪਡੇਟ ਦੀਆਂ ਸੀਗੀਆਂ। ਅਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕੁਛ ਇੱਕ ਖਬਰਾਂ ਅਤੇ ਹੋਰ ਪ੍ਰੋਗਰਾਮ ਤੁਹਾਡੇ ਰੂਬਰੂ ਕਰੀਏ। ਇਸ ਤੋਂ ਪਹਿਲਾਂ ਆਪਾਂ ਅੱਜ ਲੇਬਰ ਡੇ ਜਿਹਨੂੰ ਕਹਿੰਦੇ ਨਾ ਵੀ ਲੇਬਰ ਡੇ 1 ਮਈ, ਜਿਹਦੇ ਕਿ ਦੁਨੀਆ ਭਰ ਦੇ ਵਿੱਚ ਲੇਬਰਾਂ ਨੂੰ ਸੰਬੋਧਿਤ ਕੀਤਾ ਜਾਂਦਾ, ਉਹਨਾਂ ਦੇ ਦਿਨ ਦੇ ਨਾਲ ਜਾਣਿਆ ਜਾਂਦਾ। ਸੋ ਆਪਾਂ ਵੀ ਲੇਬਰ ਹੀ ਹਾਂ ਸਾਰੇ ਜਣੇ ਜੀ, ਇੱਥੇ ਹਰ ਬੰਦਾ ਕਿਸੇ ਨਾ ਕਿਸੇ ਕੰਮ ਦੇ ਵਿੱਚ ਲੱਗਿਆ, ਅਤੇ ਅੱਜ ਦਾ ਦਿਨ ਨੂੰ ਜਿਹੜਾ ਉਹ ਸੈਲੀਬ੍ਰੇਟ ਕਰ ਰਹੇ ਹਾਂ, ਕਿਉਂਕਿ ਹਰ ਬੰਦੇ ਨੂੰ ਰਾਈਟ। ਅਤੇ ਇਸੇ ਮੌਕੇ ਦੇ ਸਿਲਸਿਲੇ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਦੁਨੀਆ ਭਰ ਦੇ ਵਿੱਚ ਵੀ ਅਤੇ ਲੋਕਲੀ ਵੀ ਜਿਹੜੀਆਂ ਕੁਛ ਇੱਕ ਰੈਲੀਆਂ ਕੱਢੀਆਂ ਗਈਆਂ ਨੇ ਲੇਬਰ ਵੱਲੋਂ, ਵਰਕਰਸ ਵੱਲੋਂ, ਤਾਂ ਕਿ ਜਿਹੜੇ 8 ਘੰਟੇ ਦਾ ਕੰਮਕਾਰ ਜਿਹੜਾ ਉਹਨਾਂ ਨੂੰ ਦਿੱਤਾ ਗਿਆ, ਇੱਕ ਰਾਈਟ ਜਿਹੜਾ ਮਿਲਿਆ ਸੀ ਵੀ 8 ਘੰਟੇ ਕੰਮ ਕਰਨਾ, ਪਹਿਲਾਂ 12-12 ਘੰਟੇ ਦਾ ਕੰਮ ਹੁੰਦਾ ਸੀਗਾ, ਹੁਣ ਉਹ 8 ਘੰਟਿਆਂ 'ਤੇ ਕਨਵਰਟ ਹੋ ਗਿਆ। ਅਤੇ ਇਸ ਤੋਂ ਇਲਾਵਾ ਨਾਲ ਦੀ ਨਾਲ ਹੀ ਉਹਨਾਂ ਦੀ ਸੇਫਟੀ ਨੂੰ ਵੀ ਧਿਆਨ 'ਚ ਰੱਖਿਆ ਜਾਂਦਾ ਜਦੋਂ ਵੀ ਕਿਤੇ ਜਾਂਦੇ ਆ। ਸੋ ਇਸ ਤਰ੍ਹਾਂ ਦੀਆਂ ਕੁਛ ਇੱਕ ਗੱਲਾਂ ਬਾਤਾਂ ਜਿਹੜੀਆਂ ਕਰਦੇ ਹਾਂ, ਬਟ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲਈਏ, ਬ੍ਰੇਕ ਤੋਂ ਬਾਅਦ ਫਿਰ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ।
1: ਕਾਲ ਕਰੋ 587-360-6890। ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: May 2026, 12 p.m. to 6 p.m. at the Genesis Center, 7555 Falcon Ridge Boulevard, Northeast Calgary. For more info, call Rajesh Angral 403-400-0203 or visit our website vesakhimela.ca.
1: ਬਿਲਕੁਲ ਜੀ, ਵਿਸਾਖੀ ਮੇਲਾ ਕੈਲਗਰੀ ਜਿਹੜਾ ਕਿ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਏਗਾ 16 ਮਈ ਨੂੰ। ਇਸ ਪ੍ਰੋਗਰਾਮ ਦੇ ਵਿੱਚ ਕਾਫੀ ਰੰਗਾਰੰਗ ਹਾਲਾਤ ਜਿਹੜੇ ਨੇ ਬਣੇ ਰਹਿਣਗੇ ਤੇ ਇਸ ਤੋਂ ਇਲਾਵਾ ਸਾਡੇ ਸਪੌਂਸਰਸ ਵੱਲੋਂ ਵੀ ਕਾਫੀ ਢੇਰਾਂ ਪ੍ਰਾਈਜ਼ਸ ਤੇ ਗਿਫਟ ਜਿਹੜੇ ਨੇ ਲੈ ਕੇ ਆਉਂਦੇ ਜਾਣਗੇ ਤਾਂ ਕਿ ਤੁਸੀਂ ਮੇਲੇ ਚ ਆਓ ਤੇ ਫਰੀ ਐਂਟਰੀ ਦੇ ਨਾਲ ਨਾਲ ਕੁਝ ਪ੍ਰਾਈਜ਼ ਵੀ ਜਿਹੜੇ ਜਿੱਤ ਕੇ ਘਰ ਲੈ ਕੇ ਜਾਓ ਤੇ ਜ਼ਿਆਦਾ ਵਧੀਆ ਲੱਗੇਗਾ। ਸੋ ਇਹ ਸਭ ਕੁਝ ਜਿਹੜਾ ਤੁਹਾਨੂੰ ਵਿਸਾਖੀ ਮੇਲੇ ਦੇ ਵਿੱਚ ਹੀ ਮਿਲਦਾ, ਹੋਰ ਕਿਤੇ ਨਹੀਂ ਮਿਲੇਗਾ ਇਹ ਸਾਰੀਆਂ ਚੀਜ਼ਾਂ। 16 ਮਈ ਦਾ ਦਿਨ ਯਾਦ ਰੱਖੋ ਤੇ ਆਪਣੇ ਪੂਰੇ ਪਰਿਵਾਰ ਦੇ ਨਾਲ ਪਹੁੰਚਣਾ, ਕਿਉਂਕਿ ਟਿਕਟ ਕੋਈ ਨਹੀਂ ਹੋਣੀ। ਇਹ ਪ੍ਰੋਗਰਾਮ ਜਿਹੜਾ ਖੁੱਲ੍ਹਾ ਸੱਦਾ ਸਾਰਿਆਂ ਨੂੰ ਦਿੱਤਾ ਜਾਂਦਾ, ਸੋ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਕੱਲ੍ਹ ਦਾ ਪ੍ਰੋਗਰਾਮ ਦਲਜੀਤ ਦੋਸਾਂਝ ਦਾ, ਜਿਹਦੇ ਵਿੱਚ ਬਹੁਤ ਵਧੀਆ ਰੌਣਕਾਂ ਲੱਗੀਆਂ, ਕਾਫੀ ਲੋਕਾਂ ਨੇ ਇੰਜੋਏ ਕੀਤਾ, ਪੋਸਟਾਂ ਪਾਈਆਂ। ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਚੰਗ, ਕਿਉਂਕਿ ਖਬਰ ਕਦੋਂ ਬਣਦੀ ਜਦੋਂ ਕੋਈ ਉਹਦੇ 'ਚ ਮਾੜੀ ਗੱਲ ਬਣ ਜਾਂਦੀ। ਵੈਸੇ ਤਾਂ ਆਪਾਂ ਚੰਗੀਆਂ ਗੱਲਾਂ ਵੀ ਨਾਲ ਦੀ ਨਾਲ ਹੀ ਖਬਰ ਹੀ ਸਮਝਦੇ ਹਾਂ, ਚੰਗੀਆਂ ਚੀਜ਼ਾਂ ਵੀ ਪਾਉਣੀਆਂ ਹੀ, ਬਟ ਇਹ ਹੈ ਵੀ ਥੋੜ੍ਹਾ ਜਿਹਾ ਕੀ ਕਹਿੰਦੇ ਨੇ ਅਤੇ ਫਿਰ ਉਸ ਤੋਂ ਬਾਅਦ ਆਪਾਂ ਬਾਕੀ ਦੀਆਂ ਗੱਲਾਂ ਪਤਾ ਜਿਹੜੀਆਂ ਜੀ ਉਹ ਕਰਦੇ ਹਾਂ ਤੁਹਾਡੇ ਨਾਲ। ਸਬਰੰਗ ਰੇਡੀਓ 94.7 FM ਤੇ ਸੁਣਦੇ ਹਾਂ ਗੱਲਬਾਤ।
2: ਖਾਲਿਸਤਾਨੀ ਸਮਰਥਕਾਂ ਨੇ ਦਲਜੀਤ ਦੋਸਾਂਝ ਦੇ ਸ਼ੋਅ ਵਿੱਚ ਪਹੁੰਚ ਕੇ ਜੋ ਨਾਅਰੇਬਾਜ਼ੀ ਕੀਤੀ ਤੇ ਨਾਲ ਹੀ ਦਲਜੀਤ ਦੋਸਾਂਝ ਦਾ ਵਿਰੋਧ ਕੀਤਾ, ਉਸ ਤੋਂ ਬਾਅਦ ਸਟੇਜ ਤੋਂ ਹੀ ਦਲਜੀਤ ਦੋਸਾਂਝ ਦੇ ਵੱਲੋਂ ਜੋ ਸਪਸ਼ਟੀਕਰਨ ਦਿੱਤਾ ਗਿਆ, ਜਿਸ ਵਿੱਚ ਉਸ ਵੱਲੋਂ ਕਿਹਾ ਗਿਆ ਸਾਫ਼ ਤੌਰ ਦੇ ਉੱਤੇ ਕਿ ਉਹ ਪੰਜਾਬ ਦੀ ਗੱਲ ਕਰਨ ਵਾਸਤੇ ਨੈਸ਼ਨਲ ਮੀਡੀਆ ਦੇ ਵਿੱਚ ਗਿਆ ਸੀ ਤੇ ਜਿੱਥੇ ਉਸਨੇ ਪੰਜਾਬ ਦੀ ਹੀ ਗੱਲ ਕੀਤੀ ਅਤੇ ਪੰਜਾਬ ਦੀ ਗੱਲ ਕਰਦਾ ਰਹੇਗਾ। ਦਰਅਸਲ ਅਮਿਤਾਭ ਬੱਚਨ ਦੇ ਸ਼ੋਅ ਕੌਣ ਬਣੇਗਾ ਕਰੋੜਪਤੀ ਵਿੱਚ ਦਲਜੀਤ ਦੋਸਾਂਝ ਗਏ ਸਨ, ਜਿੱਥੇ ਕਿ ਉਹਨਾਂ ਦੇ ਵੱਲੋਂ ਜੋ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਸੀ ਉਸ ਕਰਕੇ ਫੰਡਰੇਜ਼ ਦੇ ਵਾਸਤੇ ਗੱਲ ਕੀਤੀ ਗਈ ਸੀ, ਤੇ ਜਿਸ ਤੋਂ ਬਾਅਦ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ, ਕਿਉਂਕਿ ਦਲਜੀਤ ਦੋਸਾਂਝ ਦੇ ਵੱਲੋਂ ਅਮਿਤਾਭ ਬੱਚਨ ਦੇ ਪੈਰੀ ਹੱਥ ਵੀ ਲਾਏ ਗਏ ਸਨ ਤੇ ਅਮਿਤਾਭ ਬੱਚਨ ਦੀਆਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਉਸੇ ਤਸਵੀਰ ਦੇ ਨਾਲ ਦਲਜੀਤ ਦੋਸਾਂਝ ਦੇ ਨਾਲ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ, ਜਿਸ ਦੇ ਵਿੱਚ ਸਵਾਲ ਕੀਤੇ ਜਾ ਰਹੇ ਨੇ ਕਿ 84 ਦੇ ਕਤਲੇਆਮ ਦੌਰਾਨ ਅਮਿਤਾਭ ਬੱਚਨ ਨੇ ਬਿਆਨ ਦਿੱਤਾ ਸੀ ਖੂਨ ਕਾ ਬਦਲਾ ਖੂਨ, ਤੇ ਜਿਸ ਤੋਂ ਬਾਅਦ ਹੁਣ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਗੱਲ ਵਾਸਤੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਦਲਜੀਤ ਦੋਸਾਂਝ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। 2 ਮਈ ਨੂੰ ਐਡਮੰਟਨ ਦੇ ਵਿੱਚ ਵੀ ਦਲਜੀਤ ਦੋਸਾਂਝ ਦੇ ਖਿਲਾਫ਼ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਵਿਰੋਧ ਕਰਨਾ ਤੈਅ ਕੀਤਾ ਗਿਆ, ਤੇ ਇਸ ਦੇ ਬਾਰੇ ਦਲਜੀਤ ਦੋਸਾਂਝ ਨੇ ਆਪਣੇ ਸਟੇਜ ਸ਼ੋਅ ਤੋਂ ਜੋ ਜਵਾਬ ਦਿੱਤਾ ਉਹ ਤੁਹਾਨੂੰ ਹੁਣ ਅਸੀਂ ਸੁਣਾਉਂਦੇ ਹਾਂ।
3: ਸਾਡਾ ਕੰਮ ਸਮਾਜ ਸੇਵਾ ਕਰਨਾ ਨਹੀਂ ਹੈ, ਸਾਡਾ ਕੰਮ ਸਮਾਜ ਸੇਵਾ ਕਰਨਾ ਨਹੀਂ ਹੈ, ਪਰ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ ਤੇ ਜਿਹੜੇ ਵੀ ਪਲੈਟਫਾਰਮ ਤੇ ਮੈਂ ਜਾਂਦਾ, ਜਿਹੜੇ ਵੀ ਪਲੈਟਫਾਰਮ ਤੇ ਜਾਵਾਂ, ਆਪਾਂ ਹਮੇਸ਼ਾ ਪੰਜਾਬ ਦੀ ਗੱਲ ਕੀਤੀ। ਅਕਸਰ ਸਾਨੂੰ ਇਹ ਰੋਸ ਰਹਿੰਦਾ ਕਿ ਨੈਸ਼ਨਲ ਮੀਡੀਆ ਸਾਡੀ ਗੱਲ ਨਹੀਂ ਕਰਦਾ, ਅਕਸਰ ਸਾਨੂੰ ਇਹ ਰੋਸ ਰਹਿੰਦਾ ਕਿ ਨੈਸ਼ਨਲ ਮੀਡੀਆ ਸਾਡੇ ਪੰਜਾਬ ਦੀ ਗੱਲ ਨਹੀਂ ਕਰਦਾ। ਜਿਹੜੇ ਚੈਨਲ ਤੇ ਮੈਂ ਗਿਆ ਉੱਥੇ ਵੀ ਮੈਂ ਪੰਜਾਬ ਦੀ ਗੱਲ ਕਰਨ ਦੇ ਲਈ ਗਿਆ, ਪੰਜਾਬ ਦੇ ਮੁੱਦੇ ਕੱਢਣ ਗਿਆ, ਪੰਜਾਬ ਦੀ ਗੱਲ ਕੀਤੀ।

0: ਅੱਗ ਰਾਸ਼ੀ ਅਸੀਂ ਦੇ ਸਕਦੇ ਹਾਂ, ਅਸੀਂ ਦਿੱਤੀ ਵੀ ਹੈ ਜਿੰਨੇ ਜੋਗੇ ਅਸੀਂ ਹੈਗੇ, ਪਰ ਉਹਨਾਂ ਨੇ ਡੋਨੇਸ਼ਨ ਵੀ ਰੱਖੀ ਸੀ ਕਿ ਪੂਰੇ ਇੰਡੀਆ ਚੋਂ ਲੋਕੀ ਡੋਨੇਸ਼ਨ ਕਰ ਸਕਦੇ ਆ ਜਿਨ੍ਹਾਂ ਨੇ ਹੜ ਪੀੜਤਾਂ ਦੀ ਮਦਦ ਕਰਨੀ। ਇਸ ਕਰਕੇ ਮੈਂ ਉੱਥੇ ਗਿਆ, ਪੰਜਾਬ ਦੀ ਗੱਲ ਕੀਤੀ, ਨਾ ਆਪਣੇ ਫਿਲਮ ਦੀ ਗੱਲ ਕੀਤੀ, ਨਾ ਗਾਣਿਆਂ ਦੀ ਗੱਲ ਕੀਤੀ, ਨਾ ਆਪਣੇ ਕੁਛ ਹੋਰ ਗੱਲ ਚੱਲੀ ਗਿਆ। ਮੈਂ ਉਸ ਚੈਨਲ ਦੇ ਉੱਤੇ ਪੰਜਾਬ ਦੀ ਖਾਤਰ ਗਿਆ ਤੇ ਜੇ ਪੰਜਾਬ ਦੀ ਖਾਤਰ ਮੈਨੂੰ ਝੰਡੇ ਦਿਖਾਉਣੇ ਆ ਤਾਂ ਰੋਜ਼ ਦਿਖਾਈ ਦੇ। ਆਹ ਕੱਲ ਹਲਕ ਜਿਵੀਂ ਫਿਲਮ ਜਾ ਗਿਆ ਉੱਥੇ ਵੀ ਪੰਜਾਬ ਦੀ ਗੱਲ ਕੀਤੀ। ਇਸ ਕਰਕੇ ਮੈਂ ਉੱਥੇ ਗਿਆ। ਇਸ ਗੱਲ ਕਰਕੇ ਜੇ ਮੇਰਾ ਕਿਸੇ ਨੇ ਵਿਰੋਧ ਕਰ ਰਿਹਾ ਤੇ ਸਾਡੇ ਪ੍ਰੋਗਰਾਮ ਚ ਜਿਹੜਾ ਭੰਗ ਗਿਆ ਉਹਦਾ ਚੰਨ ਕੇ ਬਾਹਰ ਬਾਹਰ ਉੱਥੇ ਨਿਆਣੇ ਵੀ ਆਏ, ਉੱਥੇ ਬਜ਼ੁਰਗ ਵੀ ਆਏ।
1: ਬਹੁਤ ਵਧੀਆ ਮੈਸੇਜ ਸੀਗਾ ਜੀ, ਕਿਉਂਕਿ ਹਰ ਜਗ੍ਹਾ 'ਤੇ ਦਲਜੀਤ ਜਿਹੜਾ ਉਹ ਪੰਜਾਬ ਦੀ ਗੱਲ ਕਰਦਾ ਹੈ, ਇਹ 'ਚ ਕੋਈ ਦੋ ਰਾਏ ਨਹੀਂ ਅਕਸਰ ਜਿਹਨੂੰ ਕਹਿੰਦੇ ਆ। ਬਟ ਇਹੀ ਹੈ ਵੀ ਹੁਣ ਜਿਹੜੇ ਲੋਕ ਸਿਰਫ ਆਪਣੀ ਪਬਲਿਸਿਟੀ ਜਾਂ ਕਿਸੇ ਨਾ ਕਿਸੇ ਮਸ਼ਹੂਰੀ ਦੇ ਚੱਕਰਾਂ 'ਚ ਪਹੁੰਚ ਜਾਂਦੇ ਨੇ, ਅਤੇ ਡੈਫੀਨੇਟਲੀ ਉਹਨੇ ਬੜਾ ਵਧੀਆ ਮੈਸੇਜ ਦਿੱਤਾ ਵੀ ਚੁੱਕ ਕੇ ਬਾਹਰ ਮਾਰੋ ਉਹਨਾਂ ਨੂੰ, ਕਿਉਂਕਿ ਜੇ ਕੋਈ ਗਲਤ ਬੰਦਾ ਕੰਮ ਕਰਦਾ ਤਾਂ ਉਹ ਕਰੇ ਅਤੇ ਤੁਸੀਂ ਉਹਨੂੰ ਕਹੋ ਕੁਛ। ਜੇ ਕੋਈ ਉਹ ਬੰਦਾ ਠੀਕ ਗੱਲ ਕਰਨ ਵਾਸਤੇ ਗਿਆ ਅਤੇ ਉਹਦੇ ਨਾਲ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਕਰਨੀ ਹੈ ਉਹ ਜਾਇਜ਼ ਨਹੀਂ ਬਣਦੀ। ਸੋ ਇਸੇ ਤਰ੍ਹਾਂ ਦੀ ਇੱਕ ਹੋਰ ਇੰਟਰਵਿਊ ਜਿਹੜੀ ਹੈ ਜੀ, ਉਹ ਕੀ ਕਹਿੰਦੇ, ਜਿਹੜਾ ਬੰਦਾ ਠੀਕ ਗੱਲ ਕਰਦਾ ਆਈ ਬਲੀਵ ਵੀ ਉਹਦੇ ਬਾਰੇ ਗੱਲਬਾਤ ਜਿਹੜੀ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ। ਸੋ ਇੱਕ ਹੋਰ ਛੋਟੀ ਜਿਹੀ ਗੱਲਬਾਤ ਜਿਹੜੀ ਹੈ ਉਹ ਇੰਟਰਵਿਊ ਹੈ, ਉਹ ਵੀ ਥੋੜ੍ਹੀ ਜਿਹੀ ਸੁਣ ਲੈਂਦੇ। ਅੱਜ ਪ੍ਰੋਗਰਾਮ ਦਾ ਪਤਾ ਨਹੀਂ ਰੁੱਕ ਕਿੱਧਰ ਜਾਣਾ ਸੀਗਾ, ਬਟ ਹੁਣ ਸ਼ੁਰੂ ਹੋ ਗਿਆ ਤੇ ਫਿਰ ਇਹਦੇ ਤੇ ਆਪਾਂ ਗੱਲਬਾਤ ਜਿਹੜੀ ਕਰ ਲੈਂਦੇ ਹਾਂ। ਸੁਣਦੇ ਹਾਂ ਇੱਕ ਹੋਰ।
2: From his new EP, The Call of Punjab, once again, Diljit Dosanjh.

0: ਸੋ ਇਹ ਜਿਮੀ ਫੈਲਨ ਦੇ ਸ਼ੋਅ ਦੇ ਵਿੱਚ ਜਾ ਕੇ ਜੀ ਦਲਜੀਤ ਨੇ ਜਿਹੜਾ ਕਿਉਂਕਿ ਤੁਹਾਨੂੰ ਪਤਾ ਵੀ ਜਦੋਂ ਕੋਈ ਆਰਟਿਸਟ ਪਹੁੰਚਦਾ ਤੇ ਉੱਥੇ ਜਾ ਕੇ ਤੇ ਫਿਰ ਆਪਣੀ ਕਿਉਂਕਿ ਇਹਨਾਂ ਦਾ ਕਾਫੀ ਵੱਡੇ ਸ਼ੋਅ ਹੁੰਦੇ ਜਿਹਦੇ ਵਿੱਚ ਉਹ ਪੂਰਾ ਸਟੇਜ ਸੈਟਅਪ ਐਂਡ ਐਵਰੀਥਿੰਗ ਲਾਇਆ ਜਾਂਦਾ ਤਾਂ ਕਿ ਜਿਹੜੇ ਆਰਟਿਸਟ ਪਹੁੰਚਦੇ ਨੇ ਉਹ ਉੱਥੇ ਪਰਫੋਰਮ ਕਰਨ ਤੇ ਉਹਨਾਂ ਦੀ ਜਿਹੜੀ ਆਡੀਅੰਸ ਹੈ ਉਹਦੇ ਨਾਲ ਐਂਟਰਟੇਨਮੈਂਟ ਵੀ ਕਰੇ ਸੋ ਬਟ ਇਸੇ ਸਿਲਸਿਲੇ ਦੇ ਵਿੱਚ ਇੱਕ ਹੋਰ ਗੱਲਬਾਤ ਜਿਹੜੀ ਹੈ ਉਹ ਦਲਜੀਤ ਵੱਲੋਂ ਕੀਤੀ ਜਾਂਦੀ ਹੈ ਉਹ ਕੀ ਗੱਲਬਾਤ ਹੈ ਉਹਦੇ 'ਤੇ ਸਪਸ਼ਟੀਕਰਨ ਕੀ ਦਿੱਤਾ ਜਾਂਦਾ ਥੋੜ੍ਹੀ ਜਿਹੀ ਉਹਦੇ 'ਤੇ ਵੀ ਗੱਲਬਾਤ ਜਿਹੜੀ ਹੈ ਸੁਣ ਲੈਂਦੇ ਹਾਂ
1: एक्टर और सिंगर दिलजीत दोसांझ दूसरी बार अमेरिकन कॉमेडियन जिमी फैलन के शो पर गए थे परफॉर्मेंस देने वाले थे अपनी परफॉर्मेंस से ठीक पहले उन्होंने जिमी फैलन से

0: शहर में आने नहीं दिया गया। जहाज को करीब 25 किलोमीटर दूर बजबज इलाके में रोका गया। यात्री बहुत थके हुए थे, परेशान थे, उन्हें जहाज से उतारा गया और पुलिस की निगरानी में रखा गया, क्योंकि ब्रिटिश हुकूमत को डर था कि सिख यात्रियों के साथ हुए जुल्म की बातें फैल जाने की वजह से बंगाल में हिंसा भड़क सकती है। उस समय वर्ल्ड वॉर वन भी शुरू हो चुका था और इसलिए ब्रिटिश सरकार को शक था कि ये यात्री कहीं आजादी की सोच को बढ़ावा न दे दे। इसी वजह से हांगकांग और सिंगापुर जैसे पोर्ट्स पर भी जहाज को रुकने नहीं दिया गया था। बाद में अंग्रेज अधिकारियों ने यात्रियों को एक स्पेशल ट्रेन से पंजाब भेजने की कोशिश की, लेकिन यात्रियों ने मना कर दिया और कोलकाता की ओर पैदल चलने लगे। इस पर ब्रिटिश सेना ने गोली चला दी, जिसमें करीब 20 लोगों की मौत हो गई और कई लोग घायल हो गए। इस दौरान गुरदीत नाम का शख्स वहां से बच निकला, लेकिन बाद में महात्मा गांधी के कहने पर गुरदीत ने आत्मसमर्पण कर दिया। कोर्ट से उन्हें 5 साल की सजा भी मिली। इस गोलीबारी का असर पड़ा, पहले कनाडा में अपमान और फिर अपने ही देश में गोलीबारी ने यह साफ कर दिया कि ब्रिटिश राज में भारतीयों के अधिकार सीमित और शर्तों पर आधारित थे। इससे लोगों के अंदर गुस्सा और बढ़ा और उन्होंने सिर्फ अधिकार मांगने के बजाय पूरी आजादी की मांग तेज कर दी। इसी घटना ने गदर पार्टी जैसे संगठनों को भी मजबूत किया। गदर पार्टी 20वीं सदी की शुरुआत में अमेरिका और कनाडा में बसे भारतीय प्रवासियों ने बनाई थी। मकसद था गदर माने विद्रोह करके भारत को ब्रिटिश शासन से स्वतंत्र करवाने का। आगे की कहानी आप जानते ही हैं, दोहराएंगे नहीं। तो ये थी
1: कोमाघाटा मारू दी स्टोरी, जड़ी है कुड़ी ने बड़े वधिया तरीके ने एक्सप्लेन कीती है। जे तुसी ਪਹਿਲਾਂ ਨਹੀਂ ਜਾਣਦੇ ਸੀ ਇਹਦੇ ਬਾਰੇ ਤੇ ਆਈ ਹੋਪ ਵੀ ਜਾਣ ਚੁੱਕੇ ਹੋਵੋਗੇ ਹੁਣ ਤੱਕ, ਕਿਉਂਕਿ ਆਪਾਂ ਨਾਂ ਤੇ ਸੁਣਿਆ ਹੀ ਹੈ ਪਰ ਕਈ ਵਾਰੀ ਪੂਰੀ ਸਟੋਰੀ ਨਹੀਂ ਪਤਾ ਹੁੰਦੀ ਉਹਦੇ ਨਾਲ ਰਿਲੇਟਡ ਕਾਫੀ ਇਨਫੋਰਮੇਸ਼ਨ ਜਿਹੜੀ ਹੈ। ਬਟ ਇਹੀ ਸਟੋਰੀ ਜਿਹੜੀ ਹੈ ਜਾਂ ਇਸੇ ਕਿੱਸੇ ਦਾ ਜ਼ਿਕਰ ਜਿਹੜਾ ਉਹ ਦਲਜੀਤ ਨੇ ਅਗੇਨ ਅਮਰੀਕਾ ਦੇ ਜਿਹੜੇ ਬਹੁਤ ਪਾਪੂਲਰ ਸ਼ੋਅ ਹੋਸਟ ਉਹਦੇ ਵਿੱਚ ਵੀ ਜਾ ਕੇ ਕੀਤੀ, ਜਿਮੀ ਫਾਲਨ, ਜਿਹੜੇ ਕਿ ਸ਼ਾਮ ਨੂੰ ਕਾਫੀ ਤਬਾਹ ਲਾਉਂਦੇ ਵੈਸੇ ਟਰੰਪ ਦਾ ਆਲ ਦਾ ਟਾਈਮ, ਅਤੇ ਇਹਨਾਂ ਦਾ ਕੰਮ ਹੀ ਇਹ ਹੁੰਦਾ ਵੀ ਸ਼ਾਮ ਨੂੰ ਵਧੀਆ ਡੇਅ ਨਾਈਟ ਜਿਹੜੇ ਸ਼ੋਅਜ਼ ਨੇ ਉਹਦੇ ਵਿੱਚ ਗੱਲਬਾਤ ਕਰਨੀ ਅਤੇ ਉੱਥੇ ਆਪਣੀਆਂ ਗੱਲਾਂ ਕਰਨੀਆਂ। ਆਈ ਹੋਪ ਵੀ ਕੁਛ ਇੱਕ ਚੀਜ਼ਾਂ ਕਲੀਅਰ ਹੋਈਆਂ ਹੋਣਗੀਆਂ। ਬਟ ਆਪਾਂ ਪ੍ਰੋਗਰਾਮ 'ਚ ਅੱਗੇ ਵਧਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਬ੍ਰੇਕ ਲੈ ਕੇ ਅਤੇ ਫਿਰ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ। ਇਹ ਪ੍ਰੋਗਰਾਮ ਤੁਹਾਨੂੰ ਦੱਸ ਦਈਏ ਵੀ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲੇਗਾ ਇਸ ਖਬਰ ਤੋਂ ਬਾਅਦ, ਬਾਕੀ ਹੋਰ ਕਈ ਖਬਰਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਰੂਬਰੂ ਕਰਾਂਗੇ ਆਪਾਂ। ਅਤੇ ਆਪਣੇ ਬਿਜ਼ਨਸ ਵਾਸਤੇ ਵਧੀਆ ਵੈਬਸਾਈਟ ਬਣਾਉਣਾ ਚਾਹੁੰਦੇ ਹੋ, ਐਪ ਬਣਾਉਣਾ ਚਾਹੁੰਦੇ ਹੋ ਜਾਂ ਸੋਸ਼ਲ ਮੀਡੀਆ ਪ੍ਰਮੋਸ਼ਨ ਦੇ ਰਿਲੇਟਡ ਕੋਈ ਕੰਮ ਕਾਰ ਕਰਵਾਉਣਾ ਚਾਹੁੰਦੇ ਹੋ ਤੁਸੀਂ, ਤਾਂ AI ਦੇ ਨਾਲ ਅੱਜ ਕੱਲ੍ਹ ਕਾਫੀ ਪ੍ਰਮੋਸ਼ਨ ਦਾ ਕੰਮ ਕਾਰ ਚੱਲਦਾ, ਜਿਹੜੀਆਂ ਸਾਡੀਆਂ ਵੀਡੀਓਜ਼ ਵੀ ਤੁਸੀਂ ਦੇਖ ਪਾਉਂਦੇ ਹੋਵੋਗੇ ਆਪਾਂ ਭੇਜਦੇ ਹਾਂ। ਸੋ ਇਹਦੇ ਬਾਰੇ ਵੀ ਜਾਣਕਾਰੀ ਜਿਹੜੀ ਹੈ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜੇ ਵੈਬਸਾਈਟਸ ਦੀ ਗੱਲਬਾਤ ਕਰਦੇ ਹਾਂ ਤਾਂ ਸਬਰੰਗ ਰੇਡੀਓ ਦੇ ਪ੍ਰੋਗਰਾਮਾਂ ਤੋਂ ਇਲਾਵਾ ਜਿਹੜਾ ਵਿਸਾਖੀ ਵਾਲਾ ਮੇਲਾ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਏਗਾ, ਅਤੇ ਆਪਾਂ ਸਾਰਿਆਂ ਦਾ ਸ਼ੁਕਰੀਆ ਵੀ ਕਰਦੇ ਹਾਂ, ਧੰਨਵਾਦ ਵੀ ਕਰਦੇ ਹਾਂ, ਅਤੇ ਤਾਂ ਕਿ ਤੁਸੀਂ ਵਧੀਆ ਪ੍ਰੋਗਰਾਮਾਂ ਦੀ ਰੌਣਕਾਂ ਲਾਉਂਦੇ ਹੋ। ਕਿੱਥੇ ਕਾਮਾ ਗਾਟਾ ਮਾਰੂ ਦੀ ਗੱਲਬਾਤ ਕਰਦੇ ਹਾਂ ਅਤੇ ਕਿੱਥੇ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਪਹੁੰਚ ਗਏ ਹਾਂ। ਇੱਥੇ ਪਿਛਲੇ 15 ਸਾਲ ਤੋਂ ਸਬਰੰਗ ਰੇਡੀਓ ਦੇ ਹਵਾਲੇ ਨਾਲ, ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਹਵਾਲੇ ਦੇ ਨਾਲ ਆਪਾਂ ਇੱਥੇ ਬਹੁਤ ਵਧੀਆ ਵਿਸਾਖੀ ਮੇਲਾ ਔਰਗਨਾਈਜ਼ ਕਰਦੇ ਹਾਂ। ਫਰੀ ਆਫ ਕੋਸਟ ਫਰੀ ਐਂਟਰੀ ਪ੍ਰੋਗਰਾਮ ਹੁੰਦਾ ਜਿਹਦੇ 'ਚ ਤੁਸੀਂ ਆਪਣੇ ਪਰਿਵਾਰ ਦੇ ਨਾਲ ਆ ਕੇ ਇੰਜੋਏ ਕਰਦੇ ਹੋ। ਇਸ ਤੋਂ ਇਲਾਵਾ $1,000 ਦੇ ਜਿਹੜੇ ਗਿਫਟ ਪ੍ਰਾਈਜ਼ ਨੇ ਉਹ ਕੱਢੇ ਜਾਂਦੇ ਆ। ਇਸ ਤੋਂ ਇਲਾਵਾ ਫੂਡ ਵੀ ਫਰੀ ਹੁੰਦਾ, ਹੋਰ ਬੜੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਦੇਖਣ ਨੂੰ ਮਿਲਦੀਆਂ, ਉਹ ਜਿਵੇਂ ਜਿਵੇਂ ਆਪਾਂ ਲਾਗੇ ਜਾਂਦੇ ਜਾਵਾਂਗੇ ਪ੍ਰੋਗਰਾਮ ਦੇ ਅਤੇ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਮੈਂ ਸ਼ੇਅਰ ਕਰਦਾ ਜਾਵਾਂਗਾ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਕਿ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕੀ ਕੁਛ ਹੋਇਆ ਅਤੇ ਹੁਣ ਇਸ ਪ੍ਰੋਗਰਾਮ ਦੇ ਵਿੱਚ ਕੀ ਹੁੰਦਾ। ਪਿਛਲੇ ਪ੍ਰੋਗਰਾਮਾਂ 'ਚ ਵੀ ਆਪਾਂ ਇਹੀ ਕੋਸ਼ਿਸ਼ ਕਰਦੇ ਹਾਂ ਵੀ ਇਹ ਪ੍ਰੋਗਰਾਮ ਜਿਹੜੇ ਨੇ ਉਹ ਪੋਲੀਟੀਕਲ, ਪਿਛਲੇ ਪ੍ਰੋਗਰਾਮ ਦੇ ਟਾਈਮ ਦੇ ਉੱਤੇ ਥੋੜ੍ਹਾ ਜਿਹਾ ਕਿਉਂਕਿ ਇਲੈਕਸ਼ਨ ਇੱਕਦਮ ਹੀ ਸਿਰ ਦੇ ਉੱਤੇ ਸੀ ਅਤੇ ਮੈਂ ਇਲੈਕਸ਼ਨ ਮੋਡ ਦੇ ਵਿੱਚ ਸੀਗਾ ਅਤੇ ਫਿਰ ਜ਼ਿਆਦਾ ਕੰਮ ਜਿਹੜਾ ਉਹ ਨਹੀਂ ਕਰ ਪਾਉਂਦੇ ਆਪਾਂ, ਕਿਉਂਕਿ ਤੁਸੀਂ ਰੂਟੀਨ ਦੇ ਵਿੱਚ ਆਪਣੇ ਇਲੈਕਸ਼ਨ ਦੇ ਉੱਤੇ ਵੀ ਫੋਕਸ ਕਰਨਾ। ਬਟ ਇਹ ਪ੍ਰੋਗਰਾਮ ਕਿਉਂਕਿ ਰੂਟੀਨ ਦੇ ਵਿੱਚ ਹੁੰਦੇ ਆ ਹਰ ਸਾਲ ਅਤੇ ਉਹਦੇ ਨਾਲ ਵੀ ਜਸਟਿਸ ਹੋਣਾ ਚਾਹੀਦਾ ਜਾਂ ਪ੍ਰੋਗਰਾਮ ਨਾ ਹੋਣ, ਬਟ ਇਹ ਆ ਵੀ ਡੈਫੀਨੇਟਲੀ ਉਹਦੇ 'ਚ ਫਿਰ ਨੁਕਸਾਨ ਹੁੰਦਾ ਤੁਹਾਡਾ। ਪਰ ਇਹ ਆ ਵੀ ਪ੍ਰੋਗਰਾਮ ਜਦੋਂ ਕਰਨੇ ਆ ਤਾਂ ਫਿਰ ਉਹਦੇ 'ਚ ਨਫ਼ਾ ਨੁਕਸਾਨ ਤਾਂ ਨਹੀਂ ਦੇਖਿਆ ਜਾਂਦਾ, ਤਾਂ ਇਹ ਆ ਵੀ ਇਹ ਕੰਮ ਹੋਣਾ ਤਾਂ ਹੋਣਾ ਹੀ ਹੈ। ਸੋ ਪਿਛਲੇ ਸਾਲ ਵੀ ਆਪਾਂ ਪ੍ਰੋਗਰਾਮ ਕੀਤਾ ਸੀਗਾ, ਉਸ ਤੋਂ ਪਿਛਲੇ ਸਾਲਾਂ 'ਚ ਤਾਂ ਤੁਸੀਂ ਰੈਗੂਲਰ ਦੇਖਦੇ ਆ ਰਹੇ ਹੋ। ਬਟ ਇਸ ਵਾਰੀ ਜਿਹੜਾ ਵਨਸ ਅਗੇਨ ਸਾਰੇ ਜਿਹੜੀ ਪੋਲੀਟੀਕਲ ਪਾਰਟੀਆਂ ਦੇ ਸਾਡੇ ਦੋਸਤ ਨੇ ਕੈਂਡੀਡੇਟ ਨੇ ਉਹਨਾਂ ਨੂੰ

0: ਖੁੱਲਾ ਸੱਦਾ ਦਿੱਤਾ ਜਾਂਦਾ ਤਾਂ ਕਿ ਉਹ ਇੱਥੇ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਆਪਣੀ ਆਪਣੀ ਸ਼ਮੂਲੀਅਤ ਵੀ ਕਰਨ ਤੇ ਨਾਲ ਦੀ ਨਾਲ ਹੀ ਸਾਰੇ ਜਿਹੜੇ ਉੱਥੇ ਦੋਸਤ ਮਿੱਤਰ ਇਕੱਠੇ ਹੋ ਜਾਂਦੇ ਉਹਨਾਂ ਦੇ ਨਾਲ ਗੱਲਬਾਤ ਕਰਨ ਤੇ ਪਲੱਸ ਇਸ ਤੋਂ ਇਲਾਵਾ ਪੱਗਾਂ ਦਾ ਜਿਹੜਾ ਮੁਕਾਬਲਾ ਜਾਂ ਪੱਗ ਬੰਨ ਕੇ ਸਿਖਾਉਣੀ ਹੈ ਲੋਕਾਂ ਨੂੰ ਤੇ ਉਹ ਕੈਲਗਰੀ ਸਿੱਖ ਮੋਟਰਸਾਈਕਲ ਰਾਈਡਰ ਜਿਹੜੇ ਆ ਕਲੱਬ ਹੈ ਕੈਲਗਰੀ ਦਾ ਜਿਹੜਾ ਸਿੱਖ ਮੋਟਰਸਾਈਕਲ ਰਾਈਡਰ ਕਲੱਬ ਉਹਨਾਂ ਵੱਲੋਂ ਕਰਵਾਇਆ ਜਾਏਗਾ ਤੇ ਉਹਦੇ ਨਾਲ ਨਾਲ ਹੀ ਗੱਤਕਾ ਗਿੱਧਾ ਭੰਗੜਾ ਜਿਹੜਾ ਹੈ ਉਹ ਵੀ ਤੁਹਾਨੂੰ ਦੇਖਿਆ ਜਾਏਗਾ ਵੱਖਰੇ ਵੱਖਰੇ ਗਰੁੱਪਸ ਵੱਲੋਂ ਇਸ ਤੋਂ ਇਲਾਵਾ ਫਿਲੀਪੀਨਸ ਦੇ ਚਾਈਨਾ ਦੇ ਤੇ ਪੇਰੂ ਦੇ ਬਾਲੀਵੁੱਡ ਦੇ ਹੋਰ ਕਈ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਜਿਹੜੇ ਗਰੁੱਪਸ ਨੇ ਉਹ ਵੀ ਇਹਦੇ 'ਚ ਪਰਫੋਰਮ ਕਰਦੇ ਆ ਉਹ ਵੀ ਤੁਸੀਂ ਦੇਖੋਗੇ ਕਾਫੀ ਚੀਜ਼ਾਂ ਜਿਹੜੀਆਂ ਨੇ ਜਿਵੇਂ ਜਿਵੇਂ ਟਾਈਮ ਦੇ ਲਾਗੇ ਲਾਗੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਪਹਿਲਾਂ ਫਿਰ ਬ੍ਰੇਕ ਤੋਂ ਬਾਅਦ ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਕਰਦੇ ਨੇ ਹੋਰ ਖਬਰਾਂ ਵਾਲੇ ਪਾਸੇ ਵੀ ਇਸ ਬ੍ਰੇਕ ਤੋਂ ਬਾਅਦ ਜਾਂਦੇ ਹਾਂ ਜੀ ਸਬਰੰਗ ਰੇਡੀਓ 94.7 ਦੇ
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
2: एयरड्री अब आपकी फैमिली की सेहत को मिल गया है एक नया घर
3: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
2: मिलिए डॉक्टर मघर शाह और डॉक्टर समरीन रहमान से
3: हमारे तजुर्बाकार डॉक्टर्स आपको देते हैं मुकम्मल केयर
2: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है
3: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं
2: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
3: आपकी सेहत हमारी जिम्मेदारी
4: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी Monday, Tuesday, Thursday and Friday 7 to 8 p.m. Sunday 1 to 5 p.m.
5: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Tillon ate Inderjot Kaur Tillon ikko chhat hethe immigration ate insurance diyan sewawan pradan karde hain. Sanu sampark karn layi 403-225-1111 Maninder Singh Tillon Asia Pacific Immigration Consulting Limited.
6: Regulated Canadian Immigration Consultant.
5: 403-225-1111.
4: From the heart of Calgary to every corner within a 250 kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca,

0: ਸੋ ਇਹ ਸੀਗਾ ਜੀ ਸੁਨੰਦਾ ਸ਼ਰਮਾ ਤੇ ਬਿਲਾਲ ਸਈਦ ਦੀ ਆਵਾਜ਼ ਦੇ ਵਿੱਚ ਗੀਤ ਜਿਹੜਾ ਕਿ ਬਹੁਤ ਵਧੀਆ ਗਾਣਾ ਸੀਗਾ। ਆਈ ਹੋਪ ਤੁਸੀਂ ਪਸੰਦ ਵੀ ਕੀਤਾ ਹੋਵੇਗਾ ਕਿਉਂਕਿ ਵਧੀਆ ਗਾਣੇ ਜਿਹੜੇ ਨੇ ਉਹ ਆਉਂਦੇ ਰਹਿੰਦੇ ਆ ਅਤੇ ਇਸ ਕਰਕੇ ਪੇਸ਼ ਕਰਨਾ ਜਿਹੜਾ ਉਹ ਵੀ ਵਧੀਆ ਲੱਗਦਾ। ਸੋ ਇਹਦੇ 'ਚ ਆਪਾਂ ਅੱਗੇ ਵਧਣ ਦੇ ਨਾਲ ਨਾਲ ਤੁਹਾਨੂੰ ਪਤਾ ਵੀ ਪਾਕਿਸਤਾਨ ਇੰਡੀਆ ਦੀ ਤਾਂ ਗੱਲ ਹੋ ਗਈ ਹੈ ਪਰ ਪਾਕਿਸਤਾਨ ਅਫਗਾਨਿਸਤਾਨ ਦੇ ਵਿੱਚ ਬੜੀ ਟੈਂਸ਼ਨ ਚੱਲ ਰਹੀ ਹੈ। ਸੋ ਉਸ ਸਿਲਸਿਲੇ ਦੀ ਵੀ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ ਆਪਾਂ ਕਿਉਂਕਿ ਉਹਦੇ 'ਚ ਹੁਣ ਚਾਈਨਾ ਦਾ ਮੰਨਿਆ ਜਾ ਰਿਹਾ ਵੀ ਚਾਈਨਾ ਵੀ ਉਹਦੇ 'ਚ ਇਨਵੋਲਵ ਹੋ ਚੁੱਕਿਆ। ਥੋੜ੍ਹੀ ਜਿਹੀ ਗੱਲਬਾਤ ਜਿਹੜੀ ਇਸ ਖਬਰ ਦੇ ਬਾਰੇ ਨਜ਼ਰ ਮਾਰਦੇ ਹਾਂ, ਫਿਰ ਵਾਪਸ ਮਿਲਦੇ ਹਾਂ ਅਤੇ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲੇਗਾ ਅਤੇ ਇੱਕ ਪਾਸੇ ਪਿਆਰ ਮੁਹੱਬਤ ਦੀਆਂ ਗੱਲਾਂ ਬਾਤਾਂ, ਦੂਜੇ ਪਾਸੇ ਟੈਨਸ਼ਨ ਲੜਾਈ ਝਗੜਾ ਜਿਹੜਾ ਹੈ ਉਹ ਵੀ ਦੇਖਿਆ ਜਾ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਨੇ, ਬਟ ਖਬਰਾਂ ਤਾਂ ਖਬਰਾਂ ਹੀ ਹੁੰਦੀਆਂ, ਖਬਰਾਂ ਦੇ ਬਾਰੇ ਵੀ ਨਜ਼ਰ ਮਾਰਨੀ ਜ਼ਰੂਰੀ ਹੈ ਅਤੇ ਐਕਚੁਅਲ ਰਿਐਲਿਟੀ ਕੀ ਹੈ, ਰਿਐਲਿਟੀ ਚੈੱਕ ਜਿਹੜਾ ਮਿਲਣਾ ਜ਼ਰੂਰੀ ਹੈ। ਹਾਲੇ ਇੱਕ ਹੋਰ ਚੀਜ਼ ਦਾ ਰਿਐਲਿਟੀ ਚੈੱਕ ਵੀ ਕਰਾਂਗੇ, ਬਟ ਇਸ ਤੋਂ ਪਹਿਲਾਂ
1: ਈਰਾਨ ਸੇ ਯੁੱਧ ਜਾਰੀ ਰੱਖਣ ਕੇ ਲਈ ਜ਼ਰੂਰੀ ਹੈ ਕਾਂਗਰਸ ਕੀ ਮਨਜ਼ੂਰੀ, ਮਗਰ ਟਰੰਪ ਪ੍ਰਸ਼ਾਸਨ ਨੇ ਕਿਹਾ ਨਹੀਂ ਹੈ ਇਸ ਕੀ ਜ਼ਰੂਰਤ। ਕਿਆ ਹੈ ਵਜ੍ਹਾ, ਕਿਉਂ ਹੋ ਰਿਹਾ?

0: ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
2: ਮੰਡੇ ਟਿਊਸਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
1: ਵਿਜ਼ਿਟ sabrang.ca
3: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: हर समय तुहाडे संग तुहाडा अपना यह रेडियो सुरसंगम
1: ओहो आज फेर नहीं लोड मिलिया
2: की होया
1: बस पूछना इंश्योरेंस कंफर्मेशन नहीं आई टाइम पे ते हुन फेर एक दिन वेट करनी पैनी है ते बच्चियां नु फेर नहीं मिल होना दो दिन
2: ओहो रह गए ना फेर पीछे मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी जल्दी गाल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
3: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
7: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
8: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
7: ਮਾੜੇ

0: ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
1: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
2: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ Indian cuisine and sweets, open 24 hours, unit 2154-4310-104 Avenue, Northeast, Calgary, call 403-400-CART-CART-CART 403-461-6161।
3: सोने घर दी निशानी हुंदी है शानदार फ्लोरिंग, जिथे कदम रखदिया ही तुहाडे मेहमान फ्लोरिंग कंपनी दा पता पुछन लग जान, ते ओ पता है कैलगरी कारपेट एम्पायर, जिथे तुसी ले सकदे हो अपनी पसंद दी फ्लोरिंग दा समान। फ्लोरिंग घर दा होवे या होवे कमर्शियल, नवा लवाना होवे या होवे रेनोवेशन दा प्लान, कारपेट, हार्डवुड, लेमिनेट, टाइल ते होर शानदार फ्लोरिंग दे डिजाइनां नाल भरिया है इन्हां दा शोरूम। अज ही इन्हां दे शोरूम ते पुज्जो, 2935 19th Street, नॉर्थ ईस्ट कैलगरी, कैलगरी कारपेट एम्पायर। फोन नंबर 403-510-1515, 2935 19th Street, नॉर्थ ईस्ट कैलगरी।
4: ग्रोसरी खरीदने लई हमेशा याद रखो कैलगरी दा मशहूर सांझा पंजाब ग्रोसरी स्टोर।
5: ताजियां सब्जियां, फल फ्रूट, दालां, मसाले ते बर्तनां तो इलावा घरां दी वरतों दा हर समान मिलेगा, कीमतां कट ते क्वालिटी A1।
4: जानिया पछानिया नाम है सांझा पंजाब ग्रोसरी स्टोर।
5: तुहाडी ग्रोसरी दीयां लोड़ां पूरियां करन लई सांझा पंजाब दीयां कैलगरी दे विच हन 6 लोकेशनां, हफ्ते दे 7 दिन सवेरे 9 बजे तो लैके शाम 9 बजे तक।
4: सांझा पंजाब ग्रोसरी स्टोर, पहली लोकेशन 331-3690 वेस्ट विंड ड्राइव,
5: दूजी लोकेशन 117-7780 एवेन्यू,
4: तीजी लोकेशन 570-6520 फाल्कनरिज बुलेवार्ड,
5: चौथी लोकेशन 606 सिटी स्केप स्क्वायर,
4: पांचवी लोकेशन 3150-235 रेड एम्बर्स वे,
5: छेवी लोकेशन 445 कैरिंगटन बुलेवार्ड नॉर्थ वेस्ट कैलगरी।
4: सांझा पंजाब ग्रोसरी स्टोर दीयां 6 लोकेशनां दा सांझा फोन नंबर
5: 403-835-2222। नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका, जिथे बनाए जा सकदे ने 3 टाउन हाउस। इना ही नहीं, इना तिना दे नाल लीगल बेसमेंट सुइट भी बनाईया जा सकदियां ने। बिल्डर्स ते इन्वेस्टर्स लई है शानदार मौका, फ्यूचर रेंटल इनकम लई है ए एक बहुत वधिया ऑप्शन। वधेरे जानकारी लई कॉल कर सकदे हो एमे नू 403-617-2111 ते अमन गिल नू भी कॉल कर सकदे हो 403-479-7007 ते। बिल्डिंग परमिट पहला तो ही अप्रूव्ड है।
6: ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ, ਵਾਹਿਗੁਰੂ ਜੀ ਕਾ ਖਾਲਸਾ,
7: ਵਾਹਿਗੁਰੂ ਜੀ ਕੀ ਫਤਿਹ ਜੀ।
6: ਧੰਨਵਾਦ ਤੁਹਾਡਾ ਸਾਨੂੰ ਟਾਈਮ ਦੇਣ ਲਈ।
7: ਹਾਂਜੀ ਜੀ,
6: ਸਭ ਤੋਂ ਪਹਿਲਾਂ ਸਵਾਲ ਜਹਦਰ ਸਾਹਿਬ ਇਹੀ ਕਿ ਤੁਹਾਨੂੰ ਕੀ ਲੱਗਦਾ ਗਾ, ਜੋ ਹੁਣ ਅਸੀਂ ਇਹ ਸਾਰੀਆਂ ਗੱਲਾਂ ਮੈਂ ਓਪਨਿੰਗ ਚ ਕਹੀਆਂ ਨੇ, ਜਿਹੜੇ ਇਹ ਚੈਲੰਜਸ ਨੇ, ਜੋ ਕੁਛ ਹੋ ਰਿਹਾ ਗਾ, ਤੁਹਾਨੂੰ ਕੀ ਲੱਗਦਾ ਕਿਉਂ ਹੋ ਰਿਹਾ ਗਾ, ਇਹ ਸਿੱਖਾਂ ਦੇ ਅੰਦਰ ਸਮੱਸਿਆ ਜਾਂ ਬਾਹਰੋਂ ਕੋਈ ਖਰਾਬ ਕਰ ਰਿਹਾ?
7: ਦੇਖੋ ਇਵੇਂ ਹੈਗਾ ਕਿ ਪਹਿਲੀ ਗੱਲ ਤੇ ਮੈਂ ਕਦੀ ਵੀ ਇਸ ਗੱਲ ਨਾਲ ਸਹਿਮਤ ਨਹੀਂ ਆ ਵੀ ਸਿੱਖਾਂ ਦੇ ਵਿੱਚ ਕੋਈ ਵੱਖਰੇ ਵਾ। ਮੈਂ ਪਿਛਲੇ 1 ਸਾਲ ਤੋਂ ਭਾਰਤ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਘੁੰਮਿਆ। ਭਾਰਤ ਇੱਕ ਬਹੁਤ ਸੱਭਿਆਚਾਰ ਵਾਲਾ ਮੁਲਕ ਆ ਔਰ ਇੱਥੇ ਬੋਲੀਆਂ, ਸੱਭਿਆਚਾਰ, ਪਹਿਰਾਵਾ ਫਰਕ ਆ, ਪਰ ਇੱਥੇ ਬਹੁਤਾ ਜਿਵੇਂ ਕਿਹਾ ਜਾਂਦਾ ਵੀ ਬਹੁ ਗਿਣਤੀ ਜਿਹੜੀ ਆ ਉਹ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੀ ਆ, ਕਾਫੀ ਇੱਥੇ ਸਲਾਮ ਵੀ ਆ ਤੇ ਸਿੱਖ ਵੀ ਬਹੁਤ ਆ। ਜਦੋਂ ਆਪਾਂ ਦੂਜਿਆਂ ਨੂੰ ਵੇਖਦੇ ਹਾਂ, ਵਖਰੇਵਿਆਂ ਦੀ ਗੱਲ ਤੁਸੀਂ ਦੁਬਧਾ ਦੀ ਗੱਲ ਕੀਤੀ, ਜੇ ਤੇ ਆਪਾਂ ਕਲਕੱਤੇ ਜਾਈਏ ਤੇ ਉੱਥੇ ਈਸਟ ਉਪਾਸ਼ਨਾ ਵੱਖਰੀ ਆ, ਜੇ ਆਪਾਂ ਬੰਬੇ ਜਾਈਏ ਤੇ ਉਹਦੀ ਈਸਟ ਉਪਾਸ਼ਨਾ ਵੱਖਰੀ ਆ, ਸਾਊਥ ਭਾਰਤ, ਦੱਖਣੀ ਭਾਰਤ ਦੀ ਵੱਖਰੀ ਆ। ਪਰ ਤੁਸੀਂ ਆਨੰਦਪੁਰ ਸਾਹਿਬ ਬੈਠੇ ਹੋ, ਸ਼੍ਰੀ ਅੰਮ੍ਰਿਤਸਰ ਸਾਹਿਬ ਚਲ ਜਾਓ, ਜਾਂ ਤੁਸੀਂ ਇੱਥੋਂ ਬਾਹਰ ਕਿਤੇ ਕੈਨੇਡਾ, ਅਮਰੀਕਾ, ਅਫਰੀਕਾ, ਜਿੱਥੇ ਮਰਜ਼ੀ ਚਲ ਜਾਓ, ਸਿੱਖ ਜਿਹੜੇ ਆ ਜਦੋਂ ਵੀ ਗੁਰਦੁਆਰਾ ਸਾਹਿਬ ਆਪਾਂ ਜਾਂਦੇ, ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ, ਆਪਾਂ ਸਾਰੇ ਮਿਲਦੇ, ਤੁਸੀਂ ਵੀ ਹੁਣ ਜਦੋਂ ਆਪਾਂ ਨੂੰ ਮਿਲੇ ਹਾਂ ਤੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਉਹੀ ਬੁਲਾਉਂਦੇ ਹਾਂ। ਅੰਮ੍ਰਿਤ ਛਕ ਕੇ ਪੰਜ ਕਕਾਰ ਇੱਕੋ ਜਿਹੀ ਆ, ਪੰਜ ਬਾਣੀਆਂ ਵੀ ਉਹੀ ਆ। ਤੋ ਵੈਸੇ

0: ਇੱਥੇ ਕੋਈ ਵੱਖਰੇਵਾਂ ਨਹੀਂ ਆ ਜੇ ਕੋਈ ਮਾੜਾ ਮੋਟ ਹਰੇਕ ਦੇ ਖਿਆਲ ਵੱਖੋ ਵੱਖਰੇ ਹੁੰਦੇ ਮੇਰੇ ਕਰਤਾ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਅਜਿਹਾ ਉਪਾਇਆ ਜਿਹੜੇ ਵਿਚਾਰਕ ਮਤਭੇਦ ਹੁੰਦੇ ਆ ਖਿਆਲਾਂ ਦੇ ਵੱਖਰੇਵੇਂ ਹੁੰਦੇ ਆ ਉਹ ਕਈ ਵਾਰੀ ਵੱਧ ਜਾਂਦੇ ਆ ਤੋ ਕਈ ਵਾਰੀ ਉਹਨਾਂ ਮਾਮਲਿਆਂ ਨੂੰ ਜਾਣ ਕੇ ਤੂਲ ਦੇ ਦਿੱਤੀ ਜਾਂਦੀ ਇੰਨੇ ਹੁੰਦੇ ਨਹੀਂ ਜੇ ਆਪਾਂ ਵੇਖੀਏ ਵੀ ਤੁਸੀਂ ਸਿਆਸੀ ਤੌਰ 'ਤੇ ਗੱਲ ਕਰ ਰਹੇ ਵੀ ਬਹੁਤ ਧੜੇ ਆ ਮਹਾਰਾਸ਼ਟਰ ਦੇ ਵਿੱਚ ਮਰਾਠਿਆਂ ਦੇ ਹਿੱਤਾਂ ਦੀ ਗੱਲ ਕਰਦੀ ਸ਼ਿਵ ਸੈਨਾ ਉਹਦੇ ਕਿੰਨੇ ਧੜੇ ਅੱਜ ਔਰ ਉਹਦਾ ਕੀ ਬਣਿਆ ਤੋ ਕਿਤੇ ਨਾ ਕਿਤੇ ਜਦੋਂ ਵੰਡੀਆਂ ਪੈਂਦੀਆਂ ਕੁਛ ਤਾਂ ਮਾੜੇ ਮੋਟ ਵੱਖਰੇ ਵੀ ਹੁੰਦੇ ਆ ਅਤੇ ਕਈ ਵਾਰੀ ਪਿੱਛੇ ਕੁਛ ਤਾਕਤਾਂ ਵੀ ਹੁੰਦੀਆਂ ਪਰ ਸਾਨੂੰ ਸਾਡੇ ਗੁਰੂ ਸਾਹਿਬ ਨੇ ਆਖਿਆ ਵਾ ਵੀ ਕੁਛ ਵੀ ਹੋ ਜਾਵੇ ਅਸੀਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਪਿੱਠ ਨਹੀਂ ਦੇਣੀ ਔਰ ਮੈਨੂੰ ਇਹ ਲੱਗਦਾ ਵਾ ਵੀ ਜੇ ਆਪਾਂ ਗੁਰਬਾਣੀ ਨੂੰ ਸਮਝੀਏ ਜਾਂ ਆਪਣੇ ਪਿਛਲੇ ਇਤਿਹਾਸ ਅਤੇ ਤਵਾਰੀਖ ਨੂੰ ਵੇਖੀਏ ਆਪਾਂ ਕਈ ਵਾਰੀ ਅਲੱਗ ਅਲੱਗ ਦਿਸਦੇ ਵੀ ਰਹੇ ਪਰ ਫਿਰ ਜਦੋਂ ਕੌਮ ਦੀ ਗੱਲ ਆਈ ਤਾਂ ਆਪਾਂ ਫਿਰ ਇਕੱਠੇ ਅਤੇ ਅੱਜ ਇਕੱਠੇ ਹੋਣ ਦੀ ਲੋੜ ਆ
1: ਮੈਂ ਸਭ ਤੋਂ ਪਹਿਲਾਂ ਇਸੇ ਗੱਲ 'ਤੇ ਆਉਣਾ ਚਾਹੁੰਦਾ ਜਦੋਂ ਤੁਸੀਂ ਤੁਹਾਨੂੰ ਜਥੇਦਾਰ ਬਣਾਇਆ ਗਿਆ ਸਭ ਤੋਂ ਪਹਿਲਾਂ ਤੁਹਾਡਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਕੀ ਇਹ ਵਿਰੋਧ ਟਕਸਾਲੀ ਵਰਸਸ ਮਿਸ਼ਨਰੀ ਵੀ ਸੀ ਕਿਉਂਕਿ ਤੁਸੀਂ ਮਿਸ਼ਨਰੀ ਬੈਕਗ੍ਰਾਉਂਡ 'ਚੋਂ ਆਉਂਦੇ ਹੋਗੇ ਤੁਹਾਡਾ ਵਿਰੋਧ ਟਕਸਾਲੀ ਕਰ ਰਹੇ ਸੀ
0: ਨਹੀਂ ਇਵੇਂ ਦਾ ਨਹੀਂ ਹੁੰਦਾ ਪੰਥ ਦੇ ਵਿੱਚ ਮੇਰੇ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਮਨਜੀਤ ਸਿੰਘ ਜੀ ਉਹਨਾਂ ਦਾ ਵੀ ਬੈਕਗ੍ਰਾਉਂਡ ਜਿਹੜਾ ਉਹ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦਾ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਹੋਣਾ ਦਾ ਔਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਪੰਥ ਦਾ ਦਿਲ ਬੜਾ ਖੁੱਲ੍ਹਾ ਵਾ ਕਈ ਵਾਰੀ ਵਕਤੀ ਤੌਰ ਦੇ ਉੱਤੇ ਮਨ ਮੁਟਾਵ ਹੁੰਦੇ ਆ ਪਰ ਜਿਵੇਂ ਜਿਵੇਂ ਵਕਤ ਲੰਘਦਾ ਤਾਂ ਉਹ ਮਨ ਮੁਟਾਵ ਦੂਰ ਹੋ ਜਾਂਦੇ ਆ ਮੈਂ ਤਾਂ ਇਹਨਾਂ ਸਾਰਿਆਂ ਦੇ ਵਿੱਚ ਹੀ ਬੈਠਦਾ ਮੈਨੂੰ ਕੋਈ ਫਰਕ ਨਹੀਂ ਨਜ਼ਰ ਆਉਂਦਾ ਸਾਰੇ ਸਿੱਖ ਖੁੱਲ੍ਹ ਦਿਲੇ ਆ ਔਰ ਸਾਰਿਆਂ ਦੇ ਅੰਦਰ ਆਪਸੀ ਪ੍ਰੇਮ ਪਿਆਰ ਮੁਹੱਬਤ ਆ ਇਵੇਂ ਦਾ ਕਦੀ ਸਿੱਖਾਂ 'ਚ ਹੋਇਆ ਹੀ ਨਹੀਂ ਵੀ ਕਿਹੜਾ ਕਿਹੜੇ ਪਾਸਿਓਂ ਆਇਆ ਵਾ ਜਥੇਦਾਰ ਅਤੇ ਤਾਂ ਕਰਕੇ ਉਹਦਾ ਵਿਰੋਧ ਆ ਹਾਂ ਕਈ ਵਾਰੀ ਸਮਝਣ ਦੇ ਵਿੱਚ ਜਾਂ ਕਈ ਵਾਰੀ ਜਿੱਦਾਂ ਦਾ ਮਾਹੌਲ ਹੁੰਦਾ ਵਾ ਮਾਹੌਲ ਦੇ ਮੁਤਾਬਕ ਕਈਆਂ ਦੀ ਸੋਚ ਬਣ ਜਾਂਦੀ ਪਰ ਮੈਂ ਇਹਦੇ ਬਾਵਜੂਦ ਫਿਰ ਇਹ ਸਮਝਦਾ ਵਾਂ ਕਿ ਇੱਦਾਂ ਦਾ ਕੋਈ ਵਿਰੋਧ ਨਹੀਂ ਆ ਵੀ ਕੋਈ ਮਿਸ਼ਨ ਨਹੀਂ ਕਿਉਂਕਿ ਮੈਂ ਤਾਂ ਮੇਰਾ ਲੰਮਾ ਇੱਕ ਜੀਵਨ ਆ ਪੰਥਕ ਤੌਰ 'ਤੇ 2001 ਤੋਂ ਉਹ ਤਾਂ ਆਪਾਂ ਕਿਤੇ ਵੀ ਪੜ੍ਹ ਕੇ ਜਾਂਦੇ ਹਾਂ ਤੁਸੀਂ ਕਿਸੇ ਯੂਨੀਵਰਸਿਟੀ ਤੋਂ ਪੜ੍ਹੇ ਹੋਵੋਗੇ ਕੋਈ ਕਿਤੇ ਪੜ੍ਹਦਾ ਪੜ੍ਹ ਕੇ ਕੋਈ ਕਿਸੇ DC ਬਣ ਜਾਂਦਾ ਕੋਈ ਕਿਸੇ ਰੁਤਬੇ 'ਤੇ ਪਹੁੰਚ ਜਾਂਦਾ ਅਤੇ ਕੱਲ੍ਹ ਨੂੰ ਇਹ ਥੋੜ੍ਹਾ ਵੇਖਿਆ ਜਾਂਦਾ ਵੀ ਇਹ ਪੜ੍ਹ ਕੇ ਕਿੱਥੋਂ ਆਇਆ ਗੱਲ ਤਾਂ ਆ ਵੀ ਬੰਦਾ ਕਰ ਕੀ ਰਿਹਾ ਉਹਦੇ ਕਰਮ ਕਿੱਦਾਂ ਦੇ ਉਹਦੇ ਅਮਲ ਕਿੱਦਾਂ ਦੇ ਤੋ ਜੇ ਆਪਣੇ ਅਮਲ ਜਿਹੜੇ ਆ ਪੰਥ ਨੂੰ ਜੋੜਨ ਵਾਲੇ ਆਪਣੇ ਲਈ ਪੰਥ ਪ੍ਰਥਮ ਆ ਤਾਂ ਫਿਰ ਕੋਈ ਮਸਲਾ ਨਹੀਂ ਆ ਤੋ ਸਿੱਖਾਂ ਦੇ ਵਿੱਚ ਅਜੇ ਤੱਕ ਇੱਦਾਂ ਦੀ ਗੱਲ ਨਹੀਂ ਆ ਜਿਹੜੀ ਕੁਛ ਹੋਰ ਪਾਸੇ 'ਤੇ ਹੈਗੀ ਆ ਵੀ ਕਈ ਵਾਰੀ ਧੜੇ ਹੀ ਇੰਨੇ ਤਕੜੇ ਹੋ ਜਾਂਦੇ ਵੀ ਇੱਕ ਦੂਜੇ ਨਾਲ ਮਾਰ ਧਾੜ ਵੀ ਕਰਦੇ ਆ ਪਰ ਸਿੱਖ ਅਜੇ ਵੀ ਜਿਹੜੇ ਆ ਆਪਸ ਵਿੱਚ ਮਿਲਦੇ ਆ ਬੈਠਦੇ ਆ ਗੱਲਾਂ ਬਾਤਾਂ ਕਰਦੇ ਆ ਤੋ ਇਸ ਲਿਹਾਜ਼ ਨਾਲ ਵੀ ਮੈਨੂੰ ਕੋਈ ਵਖਰੇਵਾਂ ਨਹੀਂ ਦਿਸਦਾ
1: ਪਰ ਜਿੱਦਣ ਤੁਸੀਂ ਸਿੰਘ ਸਾਹਿਬ ਸੱਜਣਾ ਸੀ ਮੈਂ ਕਹਾਂ ਜਿੱਦਣ ਤੁਸੀਂ ਆਉਣਾ ਸੀ ਇੱਥੇ ਆਉਣਾ ਸੀ ਉੱਦਣ ਅਸੀਂ ਜੋ ਹਾਲਾਤ ਸੀਗੇ ਉਹ ਕਿਉਂ ਇਹੋ ਜਿਹੇ ਸੀ ਫਿਰ ਇਹ ਕੌਣ ਲੋਕ ਸੀ ਜਿਹੜੇ ਸੜਕਾਂ 'ਤੇ ਸੀ ਕਿ ਨਹੀਂ ਜਥੇਦਾਰ ਸਾਹਿਬ ਨੂੰ ਅਸੀਂ ਬੈਠਣ ਨਹੀਂ ਦੇਣਾ ਅੱਜ
0: ਕਈ ਵਾਰੀ ਕੁਛ ਬਿਰਤਾਂਤ ਇੱਦਾਂ ਦੇ ਬਣਾ ਦਿੱਤੇ ਜਾਂਦੇ ਆ ਅਤੇ ਆਪਣੇ ਬੰਦੇ ਵੀ ਕਈ ਵਾਰੀ ਉਹ ਗੱਲ ਨੂੰ ਸਮਝਦੇ ਨਹੀਂ ਵੀ ਇਹ ਬਿਰਤਾਂਤ ਹੀ ਆ ਤੋ ਸੜਕਾਂ 'ਤੇ ਬਹਿਣ ਵਾਲੀ ਤਾਂ ਕੋਈ ਗੱਲ ਮੇਰੇ ਹਿਸਾਬ ਨਾਲ ਤਾਂ ਨਹੀਂ ਹੋਈ ਬਾਕੀ ਮੈਂ ਤਕਰੀਬਨ 1500 ਪਿੰਡਾਂ 'ਚ ਗਿਆ ਪਹਿਲੇ ਦਿਨ ਤੋਂ ਜਾ ਰਿਹਾ ਔਰ ਮੈਂ ਹਰ ਵਰਗ ਦੇ ਵਿੱਚ ਗਿਆ ਹਰ ਸੰਪਰਦਾ 'ਚ ਗਿਆ ਤੋ ਹਰੇਕ ਨੇ ਜਦੋਂ ਮੈਂ ਮਿਲਿਆ ਮੈਂ ਖੁੱਲ੍ਹ ਦਿੱਲੀ ਨਾਲ ਸਵਾਗਤ ਕੀਤਾ ਵਾ ਫਤਿਹ ਬੁਲਾਈ ਆ ਤੋ ਕਈ ਵਾਰੀ ਇੰਨਾ ਕੁ ਜ਼ਰੂਰ ਹੁੰਦਾ ਵੀ ਸੋਸ਼ਲ ਮੀਡੀਆ ਜਿਹੜਾ ਵਾ ਇਹ 'ਤੇ ਕਈ ਵਾਰੀ ਇੱਦਾਂ ਦਾ ਪ੍ਰਭਾਵ ਜ਼ਰੂਰ ਹੁੰਦਾ ਵੀ ਬਹੁਤ ਜ਼ਿਆਦਾ ਵਿਰੋਧ ਹੈਗਾ ਪਰ ਹੁੰਦਾ ਨਹੀਂ ਕਿਉਂਕਿ ਗੱਲ ਫਿਰ ਇੱਥੇ ਆ ਵੀ ਆਪਾਂ ਵਾਸੀ ਸਾਰੇ ਅਨੰਦਪੁਰ ਸਾਹਿਬ ਦੇ ਹਾਂ ਅਤੇ ਅਨੰਦਪੁਰ ਸਾਹਿਬ ਦੇ ਵਾਸੀ ਹੋਣ ਕਰਕੇ ਸਾਡੇ ਦੁੱਖ ਸੁੱਖ ਨਫੇ ਨੁਕਸਾਨ ਸਾਂਝੇ
1: ਅੱਛਾ ਜਦੋਂ ਰੌਲਾ ਪੈਂਦਾ ਜਥੇਦਾਰੀਆਂ ਤੋਂ ਉਦੋਂ ਹੀ ਆਉਂਦਾ ਕਿ ਜੀ ਇਹ ਜਥੇਦਾਰ ਫਲਾਨੀ ਪਾਰਟੀ ਨਾਲ ਰਿਲੇਟਡ ਨੇ ਫਲਾਨੀ ਪਾਰਟੀ ਨੇ ਇਹਨਾਂ ਨੂੰ ਬਣਾਇਆ ਹੈਗਾ ਪਹਿਲਾਂ ਤਾਂ ਇਸ ਗੱਲ ਦਾ ਜਵਾਬ ਦੇ ਦਿਓ ਕਿ ਇਹ ਰੌਲਾ ਕਦੇ ਮੁੱਕ ਸਕਦਾ ਕਿਉਂਕਿ ਓਬਵੀਅਸਲੀ ਹੈ ਜਿਹੜੀ ਰਾਜਨੀਤਿਕ ਪਾਰਟੀ SGPC ਦੇ ਕਾਬਜ਼ ਹੋਊ ਉਹੀ ਆਪਣਾ ਜਥੇਦਾਰ ਬਣਾਉਂਦੀ ਹੈਗੀ
0: ਦੇਖੋ ਸ਼੍ਰੋਮਣੀ ਗੁਰਦੁਆਰਾ ਜਿਹੜੀ ਪ੍ਰਬੰਧਕ ਕਮੇਟੀ ਆ ਇਹ ਸਿੱਖਾਂ ਨੇ ਬੜੀ ਜੱਦੋਜਹਿਦ ਦੇ ਨਾਲ ਬਣਾਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣ ਦੀ ਜਿਹੜੀ ਲੜਾਈ ਉਹ ਕਿਹਨੇ ਲੜੀ ਆ ਅਕਾਲੀ ਦਲ ਨੇ ਲੜੀ ਭਾਵੇਂ ਜੈਤੋ ਦਾ ਮੋਰਚਾ ਸੀ ਭਾਵੇਂ ਨਨਕਾਣਾ ਸਾਹਿਬ ਦਾ ਸਾਕਾ ਸੀ ਭਾਵੇਂ ਗੁਰੂ ਕੇ ਬਾਗ ਦਾ ਮੋਰਚਾ ਸੀ ਕਿਸੇ ਵੇਲੇ ਤਾਂ ਇਹ ਵੀ ਹੋ ਗਿਆ ਸੀ ਵੀ ਅਕਾਲੀ ਆ ਜਿਹੜੇ ਇਹਨਾਂ ਨੂੰ ਬਿਲਕੁਲ ਬੈਨ ਕਰ ਦਿਓ ਪਰ ਚਲੋ ਸਾਰੇ ਗੁਰੂ

0: ਸਮਰਪਿਤ ਹੀ ਉਹਨਾਂ ਨੇ ਲੜਾਈ ਲੜੀ ਗੁਰਦੁਆਰਾ ਸੁਧਾਰ ਲਹਿਰ ਉਹਦੇ ਵਿੱਚੋਂ ਫਿਰ ਸ਼੍ਰੋਮਣੀ ਕਮੇਟੀ ਨਿਕਲੀ ਉਹ 'ਚ ਫਿਰ ਅੱਗੇ ਅਕਾਲੀ ਦਲ ਨੂੰ ਸੰਗਠਿਤ ਕਰ ਦਿੱਤਾ ਗਿਆ ਉਹ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਅਲੱਗ ਕਰਕੇ ਨਹੀਂ ਦੇਖੀਆਂ ਜਾ ਸਕਦੀਆਂ ਕਈ ਵਾਰੀ ਮੈਂ ਦੇਖਦਾ ਨਾ ਵਾਂ ਵੀ ਕਈ ਕਹਿ ਦਿੰਦੇ ਜੀ ਵੀ ਇਹ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੰਦਾ ਵਾ ਉਹ ਅਕਾਲੀ ਦਲ ਦੀ ਗੱਲ ਕਰ ਰਿਹਾ ਇਹ ਤਾਂ ਸੁਭਾਵਿਕ ਜਿਹੀ ਗੱਲ ਆ ਕਦੀ ਸਰਦਾਰ ਗੁਰਚਰਨ ਸਿੰਘ ਟੌੜਾ ਨੂੰ ਜਿਹੜੇ ਲੰਮਾ ਸਮਾਂ ਪ੍ਰਧਾਨ ਰਹੇ ਔਰ ਜਿਨ੍ਹਾਂ ਦਾ ਬਹੁਤ ਵੱਡਾ ਅਹੁਦਾ ਹੈ ਉਹ ਹਰ ਜਿਹੜੀ ਵੀ ਅਕਾਲੀ ਦਲ ਦੀ ਕੋਈ ਕਾਨਫਰੰਸ ਜਾਂ ਦੂਜੀ ਤੀਜੀ ਹੁੰਦੀ ਉਹ 'ਤੇ ਬੋਲਦੇ ਟੌੜਾ ਸਾਹਿਬ ਇੱਕ ਬ੍ਰਾਂਡ ਬਣੇ ਪਰ ਕਦੀ ਇਹ ਥੋੜ੍ਹਾ ਆਇਆ ਸੀ ਵੀ ਇਹ ਧਾਰਮਿਕ ਹੋ ਕੇ ਅਤੇ ਪੰਥਕ ਰਾਜਨੀਤੀ ਕਰਦੇ ਆ ਸਿੱਖੀ 'ਚ ਮੀਰੀ ਪੀਰੀ ਆ ਤੋ ਜਿੰਨਾ ਚਿਰ ਤੱਕ ਇਹ ਹੈਗਾ ਵਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਕੇਂਦਰੀ ਸੰਸਥਾ ਉੱਥੇ ਮੰਨ ਲਓ ਵੀ ਕਈ ਹੁਣ ਤਾਂ ਅਕਾਲੀ ਧੜੇ ਹੋ ਗਏ ਛੋਟੇ ਛੋਟੇ ਅੱਜ ਤੱਕ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਹੀ ਅਕਾਲੀ ਦਲ ਕੋਲ ਹੀ ਆ ਕਈ ਵਾਰੀ ਕੋਸ਼ਿਸ਼ਾਂ ਹੋਈਆਂ ਵਾ ਸਿੱਖ ਸੰਗਤ ਬੋਰਡ ਬਣੇ ਕੁਛ ਕਈ ਕੁਛ ਹੋਇਆ ਪਰ ਉਹ ਗੱਲ ਬਣੀ ਨਹੀਂ ਤੋ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਅੱਜ ਤੱਕ ਲਾਉਂਦੇ ਆਈ ਮੇਰੇ ਤੋਂ ਪਹਿਲੇ ਵੀ ਜਿੰਨੇ ਲੱਗੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਏ ਮੇਰੇ ਤੋਂ ਬਾਅਦ ਵੀ ਜਿਹੜੇ ਲੱਗਣੇ ਆ ਉਹ ਲਾਉਣੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਆ ਤੋ ਇਸ ਗੱਲ ਨੂੰ ਸਮਝਣਾ ਚਾਹੀਦਾ ਹਾਂ ਇਹ ਗੱਲ ਠੀਕ ਆ ਵੀ ਸਾਨੂੰ ਸਾਰਿਆਂ ਦਾ ਆਦਰ ਸਤਿਕਾਰ ਮਾਣ ਕਰਨਾ ਚਾਹੀਦਾ
1: ਕੁਛ ਲੋਕ ਇਸ ਪੂਰੇ ਸਿਸਟਮ 'ਤੇ ਸਵਾਲ ਉਠਾਉਂਦੇ ਨੇ ਉਹ ਕਹਿੰਦੇ ਆ ਕਿ ਜਿਹੜਾ ਇਹ ਸਰਬਰਾਹ ਸਿਸਟਮ ਆਇਆ ਜਦੋਂ ਅੰਗਰੇਜ਼ ਲੈ ਕੇ ਆਏ ਜਿਹੜਾ ਉਸ ਤੋਂ ਪਹਿਲਾਂ ਜਥੇਦਾਰ ਸਾਹਿਬ ਆਉਂਦਾ ਸੀ ਇੱਕ ਤਰ੍ਹਾਂ ਦਾ ਇਹ ਪੰਚ ਪ੍ਰਧਾਨੀ ਕਲਚਰ ਦਾ ਬੰਦਾ ਹੁੰਦਾ ਸੀ ਇੱਕ ਕਨਵੀਨਰ ਹੁੰਦਾ ਸੀ ਯਾਨੀ ਜਿਹੜਾ ਸਾਰੀ ਸੰਗਤ ਦੇ ਸਮੂਹਿਕ ਫੈਸਲੇ ਦੇ ਨਾਲ ਚੱਲਦਾ ਸੀ ਪਰ ਜਦੋਂ ਸਰਬਰਾਹ ਸਿਸਟਮ ਆਇਆ ਉਸ ਤੋਂ ਬਾਅਦ ਜਥੇਦਾਰੀ ਸਿਸਟਮ ਆ ਗਿਆ ਉਹਦੀ ਕਾਪੀ ਹੋ ਕੇ ਉਹਦੇ ਨਾਲ ਜਿਹੜੀ ਸਿੱਖੀ ਦਾ ਬੇਸਿਕ ਇੰਸਟਿੰਕਟ ਆ ਮੂਲ ਸਿਧਾਂਤ ਆਗਾ ਉਹਨੂੰ ਸੱਟ ਵੱਜੀ ਹੈ
0: ਇਹ ਤਾਂ ਵੇਖੋ ਮਸਲਾ ਵਾ ਵੀ ਜਥੇਦਾਰ ਜਿਹੜਾ ਵਾ ਕੋਈ ਵੀ ਉਹਦੀ ਕੀ ਸੋਚ ਆ ਜੇ ਤਾਂ ਜਥੇਦਾਰ ਮੂਲ ਸਿੱਖੀ ਨਾਲ ਜੁੜਿਆ ਹੋਇਆ ਸਿੱਖੀ ਦੀ ਸਮਝ ਆ ਕੌਮ ਦੀ ਸਮਝ ਆ ਉਹ ਉਸ ਜ਼ਮੀਨ ਤੋਂ ਆ ਰਿਹਾ ਜਿੱਥੇ ਪੰਥ ਆ ਔਰ ਜਿਹਨੇ ਲੰਮਾ ਸਮਾਂ ਪੰਥ ਨੂੰ ਸਮਝਿਆ ਤਾਂ ਫਿਰ ਭਾਵੇਂ ਪੁਰਾਤਨ ਤਰੀਕੇ ਦੇ ਨਾਲ ਕੋਈ ਜਥੇਦਾਰ ਲਾਇਆ ਜਾਂਦਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਉਂਦੀ ਗੱਲ 'ਤੇ ਜਿਹੜਾ ਲੱਗ ਰਿਹਾ ਵਾ ਉਹਦੇ 'ਚ ਕਿੰਨਾ ਕੁ ਪੰਥ ਹੈਗਾ ਉਹ 'ਤੇ ਨਿਰਭਰ ਕਰਦੀ ਹੈ ਜੇ ਨਹੀਂ ਆ ਤਾਂ ਫਿਰ ਆਪਾਂ ਜਾਣਦੇ ਹੀ ਹਾਂ ਵੀ ਨੁਕਸਾਨ ਹੋ ਜੂਗਾ ਹੁੰਦਾ ਵੀ ਆ ਪਰ ਜੇ ਆਪਾਂ ਨੂੰ ਪਤਾ ਵਾ ਵੀ ਆਪਾਂ ਹਮਰੈ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬੋ ਸਾਂਢੇ ਸਾਡੇ ਮੱਥੇ 'ਤੇ ਗੁਰੂ ਦਾ ਕਰਜ਼ਾ ਇਹ ਕਰਜ਼ਾ ਸਾਡਾ ਕਦੀ ਲੈਣਾ ਨਹੀਂ ਅਤੇ ਜਦੋਂ ਆਪਾਂ ਨੂੰ ਇਹ ਸੇਵਾ ਕਦੀ ਗੁਰੂ ਕਿਰਪਾ ਨਾਲ ਮਿਲੇ ਤਾਂ ਸਾਡੇ ਲਈ ਪ੍ਰਥਮ ਪੰਥ ਗੁਰੂ ਗ੍ਰੰਥ ਅਤੇ ਗੁਰੂ ਪੰਥ ਅਤੇ ਜੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਆ ਫਿਰ ਇਹ ਨਹੀਂ ਹੈਗਾ ਵੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹੀ ਉਹ ਤੋਂ ਪਹਿਲਾਂ ਹੀ ਮੌਜੂਦਾ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਸਾਡੇ ਸਿੰਘ ਸਾਹਿਬ ਹੋਰ ਹੈ ਜਿਨ੍ਹਾਂ ਨੇ ਪਰਵਾਹ ਨਹੀਂ ਕੀਤੀ ਕਦੀ ਕਿਸੇ ਦੀ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਇੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਹੈ ਗਿਆਨੀ ਜੈਲ ਸਿੰਘ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਇਹ 78 ਦੇ ਕਰੀਬ ਗੱਲ
1: ਪਤਾ ਮੈਨੂੰ
0: ਅਤੇ ਉਹਨਾਂ ਦੀ ਧੀ ਦਾ ਵਿਆਹ ਅਤੇ ਜਦੋਂ ਉਹਨਾਂ ਨੇ ਸ਼ੇਰਾ ਚੁੱਕ ਕੇ ਵੇਖਿਆ ਤਾਂ ਮੁੰਡੇ ਦੀ ਦਾੜੀ ਕੱਟੀ ਅਤੇ ਜਥੇਦਾਰ ਸਾਹਿਬ ਕਹਿੰਦੇ ਵੀ ਇਹ ਤਾਂ ਨਹੀਂ ਹੋ ਸਕਦਾ ਵੀ ਇਹ ਕੇਸਗੜ੍ਹ ਸਾਹਿਬ ਕੇਸਾਂ ਦੇ ਨਾਮ 'ਤੇ ਤਖ਼ਤ ਆ ਇੱਥੇ ਤਾਂ ਆਨੰਦਗੜ੍ਹ 'ਚ ਨਹੀਂ ਹੁੰਦਾ ਉੱਥੇ ਜੋ ਸੈਂਟਰ ਤੋਂ ਲੈ ਕੇ ਥੱਲੇ ਤੱਕ ਸਾਰੇ ਵੱਡੇ ਲੀਡਰ ਆਏ ਰੌਲਾ ਪੈ ਗਿਆ ਉਹ ਕਹਿੰਦੇ ਉਹ ਮੰਨੇ ਨਹੀਂ ਹੁਣ ਗਿਆਨੀ ਗੁਰਦਿਆਲ ਸਿੰਘ ਜਨੂਹਾ ਜਿਲ੍ਹਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਹੀ ਆ ਪਰ ਉਹਨਾਂ ਅੰਦਰ ਪੰਥ 'ਤੇ ਹੈ ਨਾ ਤੋ ਮਸਲਾ ਇਹ ਆ ਵੀ ਸਾਡੀ ਵਫਾਦਾਰੀ ਕਿੰਨੀ ਆ ਜੇ ਅਸੀਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਨਾਲ ਵਫਾਦਾਰ ਆ ਫਿਰ ਇਹ ਨਹੀਂ ਹੈਗਾ ਵੀ ਲਾ ਕੌਣ ਰਿਹਾ ਬਸ
1: ਜਿਹੜਾ ਇਹ ਪ੍ਰਬੰਧ ਦਾ ਸਿਸਟਮ ਸੀ ਕਿ ਪੰਚ ਪ੍ਰਧਾਨੀ ਦਾ ਗੁਰੂ ਸਾਹਿਬ ਦੇ ਟਾਈਮ ਸਿਸਟਮ ਇਹ ਸੀ ਪੰਜ ਪਿਆਰਾਂ ਦਾ ਸਿਸਟਮ ਵੀ ਇਸੇ 'ਚ ਹੀ ਆਇਆ ਕਿ ਭਾਈ ਸਮੂਹਿਕ ਫੈਸਲੇ ਹੋਣ ਇੱਕ ਬੰਦੇ ਨੂੰ ਕਿਸੇ ਨੂੰ ਕੋਲੇ ਵੀ ਇੰਨੀ ਤਾਕਤ ਨਾ ਹੋਵੇ ਜਥਿਆਂ ਦੇ ਰੂਪ 'ਚ ਇਸੇ ਤੋਂ ਹੀ ਤੁਹਾਨੂੰ ਪਤਾ ਸਰਬੱਤ ਖਾਲਸਾ ਦਾ ਕਨਸੈਪਟ ਇਸੇ 'ਚ ਹੀ ਹੁੰਦਾ ਸੀ ਹੈ ਨਾ ਵੀ ਸਰਬੱਤ ਖਾਲਸਾ ਇਕੱਠਾ ਹੁੰਦਾ ਸੀ ਉਹਦੇ 'ਚ ਇੱਕ ਜਥੇਦਾਰ ਬਣ ਕੇ ਆਉਂਦਾ ਸੀ ਮੈਂ ਪੁੱਛ ਰਿਹਾ ਕਿ ਉਹ ਜਿਹੜਾ ਗੁਰੂ ਕਾਲ ਦੇ ਟਾਈਮ ਜਾਂ ਗੁਰੂ ਕਾਲ ਤੋਂ ਬਾਅਦ ਦਾ ਜਿਹੜਾ ਪ੍ਰਬੰਧ ਸੀਗਾ ਇੱਕ ਮਾਡਰਨਿਟੀ ਦਾ ਪ੍ਰਬੰਧ ਆਧੁਨਿਕਤਾ ਨੇ ਕੀਤਾ ਐਸ ਜੀ ਪੀ ਸੀ 'ਚੋਂ ਨਿਕਲੀ ਇੱਕ ਪ੍ਰਬੰਧ ਉਹ ਆ ਜਿਹੜਾ ਸਾਡਾ ਸਾਡੀਆਂ ਰੀਤਾਂ 'ਚੋਂ ਰਸਮਾਂ 'ਚੋਂ ਨਿਕਲਿਆ ਹੋਇਆ ਸੀਗਾ
0: ਦੇਖੋ ਆਪਾਂ ਇੱਥੇ ਕਿਲ੍ਹਾ ਤਾਰਾਗੜ੍ਹ ਸਾਹਿਬ ਤੱਕ ਆਏ ਸਮੇਂ ਦਾ ਹਰ ਚੀਜ਼ 'ਤੇ ਪ੍ਰਭਾਵ ਹੁੰਦਾ ਤੁਹਾਡੇ 'ਤੇ ਵੀ ਆ ਮੇਰੇ 'ਤੇ ਵੀ ਆ ਉਹਨਾਂ ਵੇਲਿਆਂ ਦੇ ਵਿੱਚ ਉਹ ਠੀਕ ਹੀ ਅੱਜ ਦੇ ਵੇਲੇ 'ਚ ਆ ਠੀਕ ਆ ਗੱਲ ਇਹੀ ਆ ਵੀ ਉਹਨਾਂ ਵੇਲਿਆਂ 'ਚ ਵੀ ਜਿਹੜੇ ਜਥੇਦਾਰ ਸੀ ਉਹ ਗੁਰੂ ਗ੍ਰੰਥ ਅਤੇ ਪੰਥ ਨੂੰ ਸਮਰਪਿਤ ਸੀ ਅਤੇ ਜੇ ਅੱਜ ਵੀ ਅਸੀਂ ਗੁਰੂ ਗ੍ਰੰਥ ਅਤੇ ਪੰਥ ਨੂੰ ਸਮਰਪਿਤ ਆ ਤਾਂ ਮਸਲਾ ਨਹੀਂ ਹੈ ਕਿਉਂਕਿ ਮੂਲ ਜਿਹੜਾ ਵਾ ਗੁਰੂ ਗ੍ਰੰਥ ਅਤੇ ਗੁਰੂ ਪੰਥ
1: ਜਿਵੇਂ ਮੈਂ ਐਗਜ਼ਾਮਪਲ ਹੀ

0: ਭਾਈ ਬਲਦੀਪ ਸਿੰਘ ਨੇ ਗੇ ਦੋ ਧੜੇ ਨੇ ਇਹ ਜਿਹੜੇ ਭਾਈ ਬਲਦੀਪ ਸਿੰਘ ਵੀ ਇਹ ਕਹਿੰਦੇ ਨੇ ਕਿ ਜਦੋਂ ਤੱਕ ਜੇ ਸਿੱਖੀ ਦਾ ਅਸਲ ਇੰਸਟਿੰਕਟ ਬਚਾਉਣਾ ਹੈਗਾ ਤਾਂ ਤੁਹਾਨੂੰ ਗੁਰੂ ਕਾਲ ਦੀਆਂ ਪਰੰਪਰਾਵਾਂ 'ਚ ਜਾਣਾ ਪਊਗਾ। ਇਸੇ ਤਰ੍ਹਾਂ ਮਨਧੀਰ ਸਿੰਘ ਹੋਰੀ ਵੀ ਤੁਹਾਨੂੰ ਪਤਾ ਉਹਨਾਂ ਨੇ ਤਾਂ ਅਕਾਲ ਤਖ਼ਤ ਸਾਹਿਬ 'ਤੇ ਮੈਨੂੰ ਲੱਗਦਾ ਇਹ ਦਿੱਤਾ ਵੀ ਸੀਗਾ। ਇਸੇ ਤਰ੍ਹਾਂ ਜਥੇਦਾਰ ਟੌੜਾ ਵੀ ਕਹਿੰਦੇ ਹੁੰਦੇ ਸੀ ਕਿ ਜਥੇਦਾਰ ਕੋਲ ਜਿਹੜਾ ਮੁਲਾਜ਼ਮ ਨਾ ਹੋਵੇ ਸ਼੍ਰੋਮਣੀ ਕਮੇਟੀ ਦਾ ਉਹ ਆਜ਼ਾਦ ਹੋਵੇ। ਇਹ ਗੱਲ ਚੱਲੀ ਉਦੋਂ ਬਕਾਇਦਾ ਤੌਰ ਦੇ ਉੱਤੇ, ਪਰ ਉਹ ਅੱਜ ਤੱਕ ਨਹੀਂ ਹੋਇਆ।
1: ਜਥੇਦਾਰ ਤਾਂ ਕਦੇ ਮੁਲਾਜ਼ਮ ਹੁੰਦਾ ਹੀ ਨਹੀਂ। ਜਥੇਦਾਰ ਦੇ ਉੱਤੇ ਆ ਨਾ ਵੀ ਉਹ ਕੀ ਸਮਝਦਾ ਆਪਣੇ ਆਪ ਨੂੰ ਤੇ ਉਹ ਕਿਵੇਂ ਵਿਚਰਦਾ। ਉਹ ਤੇ ਸਾਰੇ ਪੰਥ ਦਾ, ਉਹਨੇ ਸਾਰੇ ਪੰਥ ਨੂੰ ਨਾਲ ਲੈ ਕੇ ਚੱਲਣਾ। ਬਲਦੀਪ ਸਿੰਘ ਤੁਸੀਂ ਕਿੰਨਾ ਦੀ ਗੱਲ ਕਰਦੇ ਹੋ?
0: ਭਾਈ ਬਲਦੀਪ ਸਿੰਘ ਨੇ ਜਿਹੜੇ ਦਿੱਲੀ ਵਾਲੇ,
1: ਮੈਨੂੰ ਨਹੀਂ ਪਤਾ ਵੀ ਉਹਨਾਂ ਦੀ ਆਪਣੀ ਕੀ ਸੋਚ ਆ। ਚਲੋ ਬਾਕੀ ਹਰੇਕ ਨੂੰ ਆਪਣੀ ਸੋਚ ਰੱਖਣ ਦਾ ਹੱਕ ਹੈਗਾ, ਰੱਖ ਸਕਦੇ ਆ। ਪਰ ਅੱਜ ਦੇ ਸਮੇਂ ਦੇ ਵਿੱਚ ਆਪਾਂ ਜਿਸ ਯੁੱਗ 'ਚ ਰਹਿ ਰਹੇ ਹਾਂ, ਇਹ ਯੁੱਗ ਦੇ ਵਿੱਚ ਗੁਰੂ ਨੂੰ ਸਮਰਪਿਤ ਰਹਿਣਾ ਬੇਹੱਦ ਜ਼ਰੂਰੀ ਹੈ। ਪੰਥਕ ਪਰੰਪਰਾਵਾਂ ਰਵਾਇਤਾਂ ਉਹਨਾਂ ਨੂੰ ਮੰਨਣਾ ਅਤੇ ਉੱਤੇ ਪਹਿਰਾ ਦੇਣਾ ਜ਼ਰੂਰੀ ਆ। ਪਰ ਆਪਾਂ ਜੇ ਆਖੀਏ ਵੀ 100% ਉਹ 17ਵੀਂ ਸਦੀ 18ਵੀਂ ਸਦੀ, ਤਾਂ ਉਹ ਤਾਂ ਹੁਣ ਬੜੇ ਮੁਸ਼ਕਲ ਆ। ਹਾਂ ਇਹ ਠੀਕ ਆ ਵੀ ਜਿਹੜਾ ਤੁਹਾਡਾ ਬੰਦਾ ਲੱਗਾ ਉਹਨੂੰ 17ਵੀਂ ਸਦੀ ਦਾ ਗਿਆਨ ਹੋਵੇ, 18ਵੀਂ ਸਦੀ ਦਾ ਗਿਆਨ ਹੋਵੇ, ਔਰ ਉਹਨੂੰ ਪਤਾ ਹੋਵੇ ਵੀ ਉਦੋਂ ਵੀ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਬੰਦ ਕੱਟੇ ਜਾਂਦੇ ਸੀ, ਪਰ ਆਪਾਂ ਇਕੱਠੇ ਹੋ ਕੇ ਫਿਰ ਅੱਗੇ ਨੂੰ ਵੱਧਦੇ ਹਾਂ। ਅੱਜ ਵੀ ਸਾਡੇ 'ਤੇ ਚੁਤਰਫਾ ਹਮਲੇ ਆ, ਤੋ ਅਸੀਂ ਕੌਮ ਨੂੰ ਅੱਗੇ ਲੈ ਕੇ ਜਾਣਾ, ਸੋਚ ਸਾਡੇ ਕੋਲ ਰਹਿਣੀ ਚਾਹੀਦੀ ਆ। ਬਾਕੀ ਸਮੇਂ ਦੇ ਮੁਤਾਬਕ ਕੁਛ ਥੋੜ੍ਹਾ ਥੋੜ੍ਹਾ ਬਦਲਾਅ ਤਾਂ ਹੁੰਦਾ ਹੀ ਆ, ਪਰ ਜਿਹੜੀਆਂ ਰਵਾਇਤਾਂ ਅਤੇ ਪਰੰਪਰਾਵਾਂ ਦੀ ਸਮਝ ਅਤੇ ਉਹਨੂੰ ਮੰਨਣਾ ਜ਼ਰੂਰੀ।
0: ਜਿਵੇਂ ਕਹਿੰਦੇ ਵੀ ਜਿਹੜਾ ਸਿੱਖ ਹੈਗਾ, ਅਕਾਲ ਜਦੋਂ ਸ਼ਬਦ ਜੁੜਦਾ, ਅਕਾਲੀ ਸ਼ਬਦ ਬਣਦਾ, ਅਕਾਲ ਸ਼ਬਦ ਆ ਜਿਹੜਾ ਅਕਾਲ ਤੋਂ ਰਹਿਤ, ਜਿਹੜਾ ਕਿਸੇ ਦੇ ਅਧੀਨ ਨਹੀਂ ਸੀਗਾ। ਜਦੋਂ SGPC ਬਣਦੀ ਹੈ, ਪਹਿਲੀ ਵਾਰ ਜਿਹੜਾ ਸਿੱਖ ਹੈਗਾ ਉਹ ਅਧੀਨ ਹੋ ਜਾਂਦਾ ਹੋਮ ਮਿਨਿਸਟਰੀ ਦੇ। ਅੱਜ ਕੱਲ੍ਹ ਤਾਂ ਹੋਮ ਮਿਨਿਸਟਰੀ ਦੇ ਅਧੀਨ ਆ ਜਾਣੀ ਉਹ SGPC ਦਾ ਜਿੰਨਾ ਐਕਟ ਆ, ਤੁਹਾਨੂੰ ਵੀ ਪਤਾ ਇਹ ਗੱਲ। ਉੱਥੋਂ ਗੱਲ ਕਰਦੇ ਕਿ ਜਿਹੜੀ ਸਿੱਖ ਦੀ ਆਜ਼ਾਦ ਹਸਤੀ ਹੈ, ਜੇ ਉੱਥੋਂ ਤੱਕ ਅਸੀਂ ਨਹੀਂ ਜਾਂਦੇ, ਉਹ ਤਾਂ ਕਹਿੰਦੇ ਨਵੀਂ ਲੜਾਈ ਲੜਨ ਦੀ ਲੋੜ ਆ ਇਹਦੇ ਲਈ। ਕਿ ਸ਼੍ਰੋਮਣੀ ਕਮੇਟੀ ਜਿਹੜੀ ਬਣੀ ਉਹ ਬਣੀ ਹੀ ਗਲਤ ਸੀ। ਸ਼੍ਰੋਮਣੀ ਕਮੇਟੀ ਨੂੰ ਬਣਾਉਣਾ, ਇੱਥੋਂ ਤੱਕ ਚਲੇ ਜਾਂਦੇ ਭਾਈ ਬਲਦੀਪ ਸਿੰਘ।
1: ਭਾਈ ਬਲਦੀਪ ਸਿੰਘ ਦੀ ਨਿੱਜੀ ਸੋਚ ਆ, ਨਿੱਜੀ ਰਾਏ ਆ, ਪਰ ਇਹਦੇ ਨਾਲ ਸਾਰਾ ਪੰਥ 'ਤੇ ਇੱਕ ਸੁਰਤਾ ਨਹੀਂ ਨਾ ਰੱਖਦਾ ਅਤੇ ਨਾ ਇਤਫਾਕ ਰੱਖਦਾ। ਉਹ ਲੜਾਈ ਲੜੀ ਜਾਣ, ਉਹ ਕਿਹੜਾ ਕਿਸੇ ਨੂੰ ਰੋਕਦਾ, ਉਹ ਅੱਗੇ ਹੋ ਕੇ। ਪਰ ਪਹਿਲਾਂ ਤਾਂ ਆਪਣੀ ਹੋਂਦ ਆ ਜਿਹੜੀ ਇੱਥੇ ਬਰਕਰਾਰ ਰੱਖਣੀ, ਵੱਖਰੀ ਪਛਾਣ ਵਿਲੱਖਣ, ਉਹ 'ਤੇ ਸਾਨੂੰ ਜ਼ਿਆਦਾ ਡੱਟ ਕੇ ਦੇਣਾ ਚਾਹੀਦਾ, ਨਾ ਕਿ ਆਪਣੀਆਂ ਸੰਸਥਾਵਾਂ ਜਿਹੜੀਆਂ ਵਾ ਉਹਨੂੰ ਇਹ ਤਰੀਕੇ ਨਾਲ ਕਟਹਿਰੇ 'ਤੇ ਖੜਾ ਕਰਨਾ।
0: ਤੁਹਾਨੂੰ ਪਤਾ ਜੈਤੋਂ ਦੇ ਮੋਰਚੇ 'ਚ ਜਿੰਨੇ ਸਿੰਘ ਸੀਗੇ ਜਦੋਂ SGPC ਬਣੀ, ਪਹਿਲੀ ਇਲੈਕਸ਼ਨ ਉਹਨਾਂ ਨੇ ਲੜੀ ਨਹੀਂ ਸੀ। ਬਹੁਤ ਸਾਰੇ ਅਕਾਲੀ ਸਿੰਘ ਸੀਗੇ ਜਿਨ੍ਹਾਂ ਨੇ ਬਾਇਕਾਟ ਕਰਤਾ ਸੀਗਾ ਕਿ ਸਾਨੂੰ ਇਹ ਨਾ ਮਨਜ਼ੂਰ ਆ।
1: ਬਹੁਤ ਸਾਰਿਆਂ ਨੇ ਬਾਈਕਾਟ ਕੀਤਾ ਹੋਊਗਾ, ਪਰ ਬਹੁਤ ਸਾਰਿਆਂ ਨੇ ਜਿਹੜੇ ਉਸ ਵੇਲੇ ਬਾਬਾ ਖੜਕ ਸਿੰਘ ਜੀ ਆ ਰੂਹੇ ਰਵਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਅਕਾਲੀ ਦਲ
0: ਦੇ ਪ੍ਰਧਾਨ ਵੀ ਰਹੇ, ਜਥੇਦਾਰ ਸਾਹਿਬ ਵੀ ਰਹੇ,
1: ਮਾਸਟਰ ਤਾਰਾ ਸਿੰਘ ਜੀ ਆ ਜਾਂ ਹੋਰ ਜਿਤਨੇ ਵੀ ਆ ਉਸ ਵੇਲੇ, ਉਹਨਾਂ ਨੇ ਮੰਨਿਆ ਵੀ ਤਾਂ ਹੈਗਾ ਨਾ। ਫਿਰ ਗੁਰਦੁਆਰੇ ਤੋਂ ਮੰਤ ਕਿੱਦਾਂ ਕੱਢਣੇ ਆਪਾਂ? ਜਿਹੜੇ ਵੇਲਿਆਂ ਦੀ ਆਪਾਂ ਗੱਲ ਕਰਦੇ ਉਦੋਂ ਆਪਣਾ ਰਾਜ ਵੀ ਤਾਂ ਹੈਗਾ ਸੀ ਨਾ ਸ਼ੇਰੇ ਪੰਜਾਬ ਦਾ, ਅਤੇ ਹੁਣ ਤਾਂ ਆਪਾਂ ਇੱਕ ਸਿਸਟਮ 'ਚ ਹਾਂ। ਆਪਾਂ ਸਿਸਟਮ ਦੇ ਵਿੱਚ ਆਪਣੇ ਪੰਥਕ ਪ੍ਰਬੰਧ ਨੂੰ ਕਾਇਮ ਰੱਖਣਾ, ਬਸ ਉਹ ਕਿਵੇਂ ਰੱਖਣਾ ਵਾ, ਪੰਥ ਨੂੰ ਸਮਰਪਿਤ ਕਿਵੇਂ ਰਹਿਣਾ, ਉਹ ਤਾਂ ਆਪਣੀ ਫਿਰ ਗੁਰੂ ਦੇ ਪ੍ਰਤੀ ਵਫਾਦਾਰੀ ਹੈ। ਬਾਕੀ ਹਰੇਕ ਦੀ ਆਪਣੀ ਸੋਚ ਆ ਅਤੇ ਹਰੇਕ ਨੂੰ ਆਪਣੀ ਸੋਚ ਰੱਖਣ ਦਾ ਹੱਕ ਆ, ਰੱਖੀ ਜਾਣ, ਕੋਈ ਮਸਲਾ ਕੀ ਹੈਗਾ।
0: ਜੇ ਤੁਸੀਂ ਵੀ ਜਥੇਦਾਰ ਬਣੇ ਹੋ, ਉਦੋਂ ਤੁਹਾਨੂੰ ਪਤਾ ਸ਼੍ਰੋਮਣੀ ਕਮੇਟੀ ਤੱਕ ਵੀ ਬਹੁਤ ਸਾਰੇ ਲੋਕਾਂ ਨੇ ਜਿਹੜੇ ਆਪਣੇ ਸਿੱਖ ਰਿਸਰਚ ਵਾਲੇ ਨੇਗੇ ਉਹਨਾਂ ਨੇ ਵੀ ਭੇਜਿਆ, ਬਹੁਤ ਸਾਰੇ ਲੋਕਾਂ ਨੇ ਡਾਕੂਮੈਂਟ ਹੀ ਭੇਜੇ ਕਿ ਜਥੇਦਾਰ ਦੀ ਆਜ਼ਾਦ ਹਸਤੀ ਦਾ ਜੋ ਮਾਮਲਾ ਹੈਗਾ ਜਾਂ ਜਥੇਦਾਰ ਦੀ ਜਿਹੜੀ ਜਿਵੇਂ ਤਨਖਾਹ ਤਾਂ ਘੱਟੋ ਘੱਟ SGPC 'ਤੇ ਆਉਂਦੀ ਹੈਗੀ, ਉਹ ਸਾਰਾ ਪ੍ਰਬੰਧ ਬਣਨਾ ਚਾਹੀਦਾ ਹੈਗਾ ਵੀ ਇਹਦੇ 'ਚ ਸੁਧਾਰ ਹੋਣੇ ਚਾਹੀਦੇ ਨੇ। ਤੁਹਾਨੂੰ ਪਤਾ ਹੀ ਹੈ ਅਕਾਲ ਤਖ਼ਤ ਸਾਹਿਬ ਦੇ ਉੱਤੇ ਪਹੁੰਚਿਆ ਸਾਰਾ ਕੁਛ, ਇਹ ਤੁਸੀਂ ਸਹਿਮਤ ਉਸ ਗੱਲ ਦੇ ਨਾਲ ਜਾਂ ਤੁਹਾਨੂੰ ਲੱਗਦਾ ਜਿਵੇਂ ਪ੍ਰਬੰਧ ਚੱਲ ਰਿਹਾ ਉਵੇਂ ਚੱਲਦਾ ਰਹੇ?
1: ਸਿੱਖ ਪਹਿਲਾਂ ਤਕੜੇ ਹੋਣ ਹਰ ਪਾਸੇ, ਤਕੜੇ ਹੋ ਕੇ ਜਦੋਂ ਆਪਾਂ ਆਪਣੇ ਆਪ ਫੈਸਲੇ ਲੈਣ ਜੋਗੇ ਹੋ ਜਾਵਾਂਗੇ ਤਾਂ ਫਿਰ ਕੋਈ ਮਾੜੀ ਗੱਲ ਨਹੀਂ ਆ। ਪਰ ਅੱਜ ਤੇ ਅਗਲੇ ਤੁਹਾਡੀ ਜਿਹੜੀ ਬਣੀ ਹੋਈ ਉਹਨੂੰ ਤੋੜਨ ਨੂੰ ਫਿਰਦੇ ਆ, ਆਪਾਂ ਨਵਾਂ ਕੀ ਫਿਰ ਦੇਣਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਿਆ ਗਿਆ ਹਰਿਆਣੇ 'ਚ, ਤੋੜ ਕੇ ਉਹਨੂੰ ਅਲੱਗ ਕਰਤਾ, ਉੱਥੇ ਇੱਕ ਮਾਹੌਲ ਸਿਰਜਿਆ ਗਿਆ ਜੀ ਇਹ ਖਾ ਜਾਂਦੇ ਆ ਲੈ ਜਾਂਦੇ ਆ ਜੋ ਵੀ ਕੁਛ ਹੋਇਆ। ਅੱਛਾ ਉਹਦੇ ਤੋਂ ਬਾਅਦ ਜਦੋਂ ਦੀ ਇਹ ਹਰਿਆਣਾ ਗੁਰਦੁਆਰਾ ਕਮੇਟੀ ਬਣੀ ਆ, ਉੱਥੇ ਰੋਜ਼ ਹੀ ਲੜਾਈਆਂ ਵੀ ਆ, ਝਗੜੇ ਵੀ ਆ, ਕੁੰਡਾ ਕੋਈ ਨਹੀਂ ਆ। ਉੱਥੋਂ ਦੇ ਪ੍ਰਧਾਨ ਸਾਹਿਬ ਹਰ ਚੌਥੇ ਦਿਨ ਸਟੇਟਮੈਂਟ ਦਿੰਦੇ ਆ ਵੀ ਸਾਡੇ ਕੋਲ ਤਾਂ ਸਬਜ਼ੀ ਜੋਗੇ ਪੈਸੇ ਨਹੀਂ। ਕੰਟਰੋਲ ਕਿਹਦਾ ਹੋ ਗਿਆ ਉੱਥੇ?
0: ਸਰਕਾਰ
1: ਦਾ। ਜੇ ਆਪਣੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਕੇ ਸਰਕਾਰਾਂ ਦਾ ਹੀ ਕੰਟਰੋਲ ਕਰਨਾ, ਇਹਦੇ ਸਾਡੀ ਪ੍ਰਾਪਤੀ

0: ਘੱਟੋ ਘੱਟ ਅੱਜ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਕਰਕੇ ਇਕੱਠੇ ਤੇ ਹੈ ਨਾ ਆਪਾਂ ਸਾਰੇ ਗੁਰਦੁਆਰਾ ਐਕਟ ਵੱਖਰਾ ਜਦੋਂ ਕੋਈ ਗੱਲਬਾਤ ਹੁੰਦੀ ਆ ਸਾਰੇ ਕਹਿੰਦੇ ਤੇ ਹੈਗੇ ਨਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਛ ਕਰੇ ਤੇ ਜੇ ਤੋੜਨ ਵਾਲੇ ਪਾਸੇ ਤੁਰ ਪਏ ਆਪਾਂ ਤੇ ਉਹਦੇ ਚ ਪ੍ਰਾਪਤੀ ਕੁਛ ਨਹੀਂ ਹੋਣੀ ਫਿਰ ਸਿੱਖ ਸੋਚਣਗੇ ਵੀ ਹੋਇਆ ਕੀ ਤੋ ਸੰਸਥਾਵਾਂ ਨੂੰ ਤੋੜਨਾ ਨਹੀਂ ਚਾਹੀਦਾ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹਾਂ ਜਿੱਥੇ ਸੁਧਾਰਾਂ ਦੀ ਲੋੜ ਆ
1: ਤੇ ਬਦਲ ਬਣ ਜੇ ਫਿਰ ਠੀਕ ਹੈ ਜਦੋਂ ਬਦਲ ਹੀ ਨਹੀਂ ਹੈਗਾ ਤਾਂ ਇਹ ਵੀ ਹੈਗਾ ਕਾਰਨ
0: ਮੈਨੂੰ ਤਾਂ ਕੋਈ ਭਵਿੱਖ ਚ ਜੇ ਤੁਹਾਨੂੰ ਕੋਈ ਬਦਲ ਦੀਦਾ
1: ਮੈਂ ਤਾਂ ਕੌਣ ਹੈਗਾ ਬਦਲ ਪੈਦਾ ਕਰਨ ਵਾਲਾ ਮੈਂ ਗੱਲ ਕਰਦਾ ਜੇ ਕੋਈ ਬਦਲ ਬਣਦਾ ਜਿਵੇਂ ਤੁਸੀਂ ਕਹਿੰਦੇ ਹੋ ਫਿਰ ਅਲੱਗ ਗੱਲ ਆ
0: ਤਾਕਤ ਜਿੰਨਾ ਚਿਰ ਤੱਕ ਤੁਹਾਨੂੰ ਤਾਕਤ ਹੀ ਨਹੀਂ ਹੈਗੀ ਉਹ ਅਗਲੇ ਤੁਹਾਡੀਆਂ ਸਾਰੀਆਂ ਸੰਸਥਾਵਾਂ ਨੂੰ ਖੋਰਾ ਲਾਉਣਾ ਚਾਹੁੰਦੇ ਆ ਆਪਣੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਉੱਥੇ ਪਹਿਲਾਂ ਸਿੱਖ ਸੰਗਤ ਦੇ ਬਹੁਤੇ ਮੈਂਬਰ ਨੁਮਾਇੰਦੇ ਚੁਣੇ ਜਾਂਦੇ ਅਗਲਿਆਂ ਨੇ ਕਰਤਾ ਵੀ 12 ਸਰਕਾਰ ਚੁਣੋ ਅੱਛਾ ਉੱਥੇ ਕਿੰਨੇ ਬੰਦੇ ਸਾਡੇ ਬੋਲੇ ਜੇ 12 ਸਰਕਾਰ ਚੁਣੋਗੇ ਤਾਂ ਸਿੱਖਾਂ ਨੇ ਕੀ ਕਰਨਾ ਤਖ਼ਤ ਸ੍ਰੀ ਪਟਨਾ ਸਾਹਿਬ ਆਪਣੇ ਉੱਥੇ ਵੀ ਕਿਤੇ ਨਾ ਕਿਤੇ ਗੱਲ ਉੱਠਦੀ ਰਹਿੰਦੀ ਆ ਤੋ ਇਹ ਗੱਲ ਨਹੀਂ ਆ ਅੱਜ ਦੇ ਹਾਲਾਤਾਂ ਦੇ ਵਿੱਚ ਜਿੱਥੇ ਸਿੱਧੇ ਕਬਜ਼ੇ ਹੋ ਰਹੇ ਪਹਿਲਾਂ ਉਹ ਪਾਸੇ ਤੇ ਬੋਲ ਗਏ ਆਪਾਂ ਘੱਟੋ ਘੱਟ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਿਮਾਚਲ ਦੇ ਵੀ ਗੁਰਦੁਆਰੇ ਆ ਤੇ ਸਿੱਖ ਸੰਗਤ ਦੇ ਚੁਣੇ ਹੋਏ ਬੰਦੇ ਹੀ ਆ ਨਾ ਠੀਕ ਆ ਵੀ ਵੋਟਾਂ ਨੂੰ ਸਮਾਂ ਆ ਗਿਆ ਪਰ ਚੁਣੇ ਤੇ ਸਿੱਖ ਸੰਗਤ ਨਹੀਂ ਹੈ ਨਾ ਤੇ ਜਿਹੜੇ ਸਰਕਾਰ ਚੁਣੂਗੀ ਉਹ ਤੇ ਫਿਰ ਸਾਡੇ ਕੋਲ ਕੁਛ ਰਹਿਣਾ ਹੀ ਨਹੀਂ ਉਹ ਤੇ ਸਾਡਾ ਸਾਰਾ ਕੁਛ ਖੁੱਸ ਜੂਗਾ ਉਹ ਇਹ ਕਰਕੇ ਸਿੱਖਾਂ ਨੂੰ ਇਹ ਗੱਲ ਨੂੰ ਸੁਚੇਤ ਰਹਿਣਾ ਚਾਹੀਦਾ ਗੁਰੂ ਸਾਹਿਬ ਦਾ ਬਾਣੀ ਦੇ ਵਿੱਚ ਇੱਕ ਬਚਨ ਹੈਗਾ ਵਾ ਕਿ ਆਪਾਂ ਨੂੰ ਜਾਗਦੇ ਰਹਿਣਾ ਚਾਹੀਦਾ ਤੁਸੀਂ ਇੱਕ ਸ਼ਬਦ ਬੋਲਿਆ ਸ਼ੁਰੂ 'ਚ ਵੀ ਬਹੁਤ ਕੁਛ ਪੜਦੇ 'ਤੇ ਆ ਅਤੇ ਬਹੁਤ ਕੁਛ ਪੜਦੇ ਦੇ ਪਿੱਛੇ ਸਿੱਖਾਂ ਨੂੰ ਪੜਦੇ ਦੇ ਪਿੱਛੇ ਵਾਲੀਆਂ ਗੱਲਾਂ ਨੂੰ ਵੀ ਸਮਝਣਾ ਚਾਹੀਦਾ ਜਦੋਂ ਮਹਾਰਾਜਾ ਸਾਹਿਬ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਚੜ੍ਹਾਈ ਕੀਤੇ 1839 'ਚ ਆਪਣੇ ਜਿਹੜੇ ਮਹਾਰਾਜਾ ਸ਼ੇਰ ਸਿੰਘ ਸੀ ਉਹਨਾਂ ਨੂੰ ਮਾਰਨ ਵਾਲੇ ਤੁਹਾਨੂੰ ਪਤਾ ਕੌਣ ਸੀ ਠੀਕ ਆ ਗਦਾਰ ਡੋਗਰੇ ਹੈਗੇ ਸੀ ਥੋੜ੍ਹਾ ਜਿਹਾ ਕਸੂਰ ਸਾਡਾ ਵੀ ਹੈਗਾ ਆਪ ਉੱਧਰ ਆਪਾਂ ਨੂੰ ਸਾਰਿਆਂ ਨੇ ਕਿਹਾ ਹਰ ਇੱਕ ਨੇ ਕਿਹਾ ਵੀ ਹੁਣ ਮਹਾਰਾਜਾ ਸਾਹਿਬ ਚੱਲ ਗਏ ਰਾਜ ਮੇਰੇ ਕੋਲ ਹੀ ਆ ਜੇ ਇਸ ਕੋ ਨਹੀਂ ਆਇਆ ਚੱਲ ਗਿਆ ਅੱਜ ਜਿਹੜੇ ਪਾਸੇ ਅਸੀਂ ਤੁਰਨ ਨੂੰ ਫਿਰਦੇ ਹਾਂ ਨਾ ਬਾਬਾ ਫਰੀਦ ਸਾਹਿਬ ਦਾ ਬਚਨ ਆ ਫਰੀਦਾ ਲੋੜੈ ਦਾਖ ਬਜੂਰੀਆਂ ਕਿੱਕਰ ਬੀਜਾ ਜੱਟ ਹੰਡਾ ਉਹਨ ਕਤਾਏ ਦਾ ਪਹਿੰਦਾ ਲੋੜੈ ਪੱਟ ਕਿੱਕਰਾਂ ਬੀਜ ਕੇ ਕੰਡੇ ਮਿਲਣਗੇ ਬਜਨੌਰ ਦੀਆਂ ਦਾਖਾਂ ਨਹੀਂ ਮਿਲਦੀਆਂ ਉਨ ਕੱਟ ਕੇ ਰੇਸ਼ਮ ਨਹੀਂ ਪਹਿਨਾਂਗੇ ਪਹਿਲਾਂ ਤੇ ਆਪ ਸਵਾਰੇ ਮੈਂ ਮਿਲੇ ਅਸੀਂ ਆਪਣੇ ਆਪ ਨੂੰ ਸਵਾਰੀਏ ਆਪਣੇ ਆਪ ਨੂੰ ਸਮਝੀਏ ਆਪਣੇ ਫਰਜ਼ ਤੈਅ ਕਰੀਏ ਤੋ ਸੰਸਥਾਵਾਂ ਨੂੰ ਨਿਸ਼ਾਨੇ ਤੇ ਲੈਣਾ ਹਾਂ ਉਸਾਰੂ ਨੁਕਤਾਚੀਨੀ ਤੇ ਹਰ ਇੱਕ ਨੂੰ ਹਾਕਾ ਕਰਨੀ ਚਾਹੀਦੀ ਆ ਸੁਧਾਰਵਾਦੀ ਕਰਨੀ ਚਾਹੀਦੀ ਆ ਪਰ ਸੰਸਥਾਵਾਂ ਨੂੰ ਖਤਮ ਹੀ ਕਰ ਦੇਣਾ ਇਹਦੇ ਵਿੱਚ ਸਿੱਖਾਂ ਦਾ ਕੋਈ ਬਹੁਤਾ ਚੰਗਾ ਨਹੀਂ ਆ ਜਿਹੜੇ ਤੁਸੀਂ ਗੱਲ ਕਰ ਰਹੇ ਨਾ ਸ਼ੁਰੂ 'ਚ ਵੀ ਕੁਛ ਪੜਦੇ ਤੇ ਅੱਗੇ ਕੁਛ ਪੜਦੇ ਤੇ ਪਿੱਛੇ ਆ ਸਿੱਖਾਂ ਨੂੰ ਇਹ ਗੱਲਾਂ ਵੇਖਣੀਆਂ ਜ਼ਰੂਰ ਚਾਹੀਦੀਆਂ ਗੁਰੂ ਸਾਹਿਬ ਨੇ ਸਾਨੂੰ ਕਿਹਾ ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੇ ਬੁੱਧ ਬਵੇਕਾ ਸਿੱਖ ਹਮੇਸ਼ਾ ਵਿਵੇਕਸ਼ੀਲ ਹੁੰਦਾ ਗੁਰੂ ਦੇ ਆਸ਼ੇ ਦੇ ਮੁਤਾਬਕ ਪਰਖ ਕਰਦਾ ਕੀ ਠੀਕ ਆ ਕੀ ਗਲਤ ਅੱਜ ਉਹਦੀ ਲੋੜ
1: ਤੁਹਾਨੂੰ ਲੱਗਦਾ ਨਹੀਂ ਦਿਖ ਰਿਹਾ
0: ਨਹੀਂ ਸਿੱਖ ਜਵਾਨੀ ਬੜੀ ਸਿਆਣੀ ਆ ਜਦੋਂ ਤੱਕ ਸਾਡੀ ਸਿੱਖ ਜਵਾਨੀ ਦੀ ਗੱਲ ਆ ਨਾ ਤੁਸੀਂ ਕਿਸੇ ਨੌਜਵਾਨ ਨੂੰ ਮਿਲ ਜਾਓ ਕੋਈ ਗੱਲ ਕਰੋ ਉਹਨੂੰ ਸਿੱਖੀ ਦੀ ਸਮਝ ਆ ਪੰਥ ਦੀ ਸਮਝ ਆ ਔਰ ਉਹ ਪੰਥ ਪ੍ਰਤੀ ਫਿਕਰਮੰਦ ਵੀ ਆ ਇਹ ਇੱਕ ਬੜੀ ਚੰਗੀ ਗੱਲ ਆ ਵੀ ਅੱਜ ਦਾ ਨੌਜਵਾਨ ਪੰਥ ਪ੍ਰਤੀ ਫਿਕਰਮੰਦ ਆ ਔਰ ਗੁਰੂ ਕਿਰਪਾ ਕਰੇ ਮੈਂ ਹਮੇਸ਼ਾ ਹੀ ਕਹਿੰਦਾ ਨਾ ਵੀ ਮੁੰਡੇ ਭਾਵੇਂ ਆਪਣੇ ਜਿੱਦਾਂ ਦੇ ਮਰਜ਼ੀ ਆ ਜਦੋਂ ਗੱਲ ਗੁਰੂ ਪੰਥ ਦੀ ਆਉਂਦੀ ਆ ਨਾ ਤੇ ਪਿੱਛੇ ਨਹੀਂ ਹਟਦੇ ਉਹ ਮੇਰਾ ਮਿੱਤਰ ਹੀ ਆ ਤੁਹਾਡਾ ਵੀ ਮਿੱਤਰ ਹੀ ਹੋਣਾ ਹਰਮਨ ਸਿੰਘ ਰਾਣੀ ਤੱਤ ਉਹ ਕਹਿੰਦਾ ਵੀ ਭਟਕ ਗਏ ਨੇ ਭਾਵੇਂ ਗੱਭਰੂ ਫਿਰ ਇੱਕ ਦਿਨ ਮੁੜ ਆਉਣਗੇ ਮੁੱਖ ਹੋਣੇ ਆਨੰਦਪੁਰ ਵੱਲ ਨੂੰ ਚੜ੍ਹਦੀ ਕਲਾ ਦੇ ਗੀਤ ਗਾਉਣਗੇ ਤੋ ਸਚੇਤ ਆ ਸਾਡੀ ਜਵਾਨੀ
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060

0: 403-947-0060 जहां आओ यूनिट 530-669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलानू कैद करदे हुए एक फोटो एक वार
1: रोड ते नवा ट्रक चाड़न लई थब्बा नोटां दा लगदा है ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਐਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸਬਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ ਪਤਾ ਹੈ 3451 ਸਨਰਿਜ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 403-726-6200 403-726-6200 ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਕਿਵੇਂ ਦੇਖਦੇ ਹੋ 18ਵੀਂ ਸਦੀ ਦਾ ਦੌਰ ਉਸ ਤੋਂ ਬਾਅਦ ਸਾਡਾ ਅਗਲਾ ਦੌਰ ਆ ਉਸ ਤੋਂ ਬਾਅਦ ਇਹ ਮਾਡਰਨਿਟੀ ਆ ਜਾਂਦੀ ਹੈ ਅਕਾਲ ਤਖਤ ਸਾਹਿਬ ਦੀ ਭੂਮਿਕਾ ਨੇ ਤੁਸੀਂ ਕਿਵੇਂ ਦੇਖਦੇ ਹੋ ਉਹ ਦੌਰ ਤੋਂ ਲੈ ਕੇ ਹੁਣ ਦੇ ਦੌਰ ਤੱਕ ਕੀ ਚੈਲੇਂਜ ਨੇ ਕੀ ਕੁਛ ਕਰਨ ਦੀ ਲੋੜ ਆ ਕੀ ਕੁਛ ਠੀਕ ਆ ਕੀ ਕੁਛ ਗਲਤ ਹੋ ਰਿਹਾ
4: ਦੇਖੋ ਸਿੱਖਾਂ ਲਈ ਚੈਲੇਂਜ ਤੇ ਹਮੇਸ਼ਾ ਹੀ ਰਹੇ ਆਪਣੇ ਪ੍ਰਾਚੀਨ ਪੰਥ ਪ੍ਰਕਾਸ਼ ਹਰ ਸਿੱਖ ਨੂੰ ਪੜ੍ਹਨਾ ਚਾਹੀਦਾ ਸਮਝਣਾ ਚਾਹੀਦਾ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਨੇ ਲਿਖਿਆ ਉਹਦੇ ਵਿੱਚ ਇਹ ਵੀ ਹੈਗਾ ਵੀ ਇੱਕ ਵਾਰੀ ਤੇ ਇਹ ਵੀ ਕਹਿਤਾ ਸੀ ਵੀ ਜਿਸ ਕੇ ਸਿਰ ਪੈ ਹੋਵੇ ਕੇਸ ਰਹਿਣ ਨਾ ਦੇਵੂ ਆਪਣੇ ਦੇਸ਼ ਜਿਹਦੇ ਸਿਰ ਤੇ ਕੇਸ ਸਾਨੂੰ ਬਾਹਰ ਕੱਢ ਦੋ ਪਰ ਸਿੱਖ ਮੁੱਕੇ ਤੇ ਨਹੀਂ ਫਿਰ ਅੱਗੇ ਉਭਰ ਕੇ ਆਏ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਸ਼ਕਤੀ ਦਾ ਧੁਰਾ ਬਹੁਤ ਸਾਰੀਆਂ ਤਾਕਤਾਂ ਉਹਨਾਂ ਵੇਲਿਆਂ ਚ ਵੀ ਅੱਜ

0: ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਵਾ ਉਹਦਾ ਪ੍ਰਭਾਵ ਆ ਸਿੱਖਾਂ ਤੇ ਉਹਨੂੰ ਕਿਤੇ ਨਾ ਕਿਤੇ ਸਿੱਖ ਮਨਾਂ ਚੋਂ ਮਨਫੀ ਕਰਨਾ ਚਾਹੁੰਦੀਆਂ ਪਰ ਇਹ ਗੁਰੂ ਦੀ ਬਖਸ਼ਿਸ਼ ਆ ਕਿਉਂਕਿ ਇਹ ਗੁਰੂ ਸਾਹਿਬ ਦਾ ਉਸਾਰਿਆ ਤਖਤ ਆ ਕੋਸ਼ਿਸ਼ਾਂ ਉਦੋਂ ਵੀ ਹੋਈਆਂ ਅੱਜ ਵੀ ਹੁੰਦੀਆਂ ਪਰ ਪ੍ਰਭਾਵ ਘੱਟਦਾ ਨਹੀਂ ਅੱਜ ਦੀ ਤਾਰੀਖ ਦੇ ਵਿੱਚ ਵੀ ਕੋਈ ਮਸਲਾ ਆਵੇ ਸਾਰੇ ਸਿੱਖਾਂ ਦੀ ਨਜ਼ਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੀ ਹੁੰਦੀ ਆ ਔਰ ਗੁਰੂ ਸਾਹਿਬ ਉੱਥੇ ਵਰਤਦੇ ਆ ਬੰਦਾ ਕੋਈ ਹੋਵੇ ਉੱਥੇ ਸਾਰੇ ਸੇਵਾਦਾਰ ਆ ਪੰਥ ਦੇ ਬੰਦਾ ਕੋਈ ਹੋਵੇ ਚਾਹ ਕੇ ਵੀ ਜੇ ਆਖੇ ਵੀ ਮੈਂ ਗੁਰੂ ਨੂੰ ਪਿੱਠ ਦੇ ਲੂੰਗਾ ਤੇ ਦਿੱਤੀ ਨਹੀਂ ਜਾਣੀ ਕਿਉਂਕਿ ਗੁਰੂ ਸਮਰੱਥ ਆ ਤੋ ਅਕਾਲ ਤਖਤ ਸਾਹਿਬ ਦੀ ਜਿਹੜੀ ਭੂਮਿਕਾ ਵਾ 18ਵੀਂ ਸਦੀ ਵਿੱਚ ਵੀ ਉਨੀ ਸਾਰਥਕ ਹੀ 20ਵੀਂ ਸਦੀ ਚ ਵੀ ਤੇ ਅੱਜ 21ਵੀਂ ਸਦੀ ਦੇ ਵਿੱਚ ਵੀ ਅੱਜ ਵੀ ਸਿੱਖ ਜਿਹੜੇ ਆ ਉਹ ਕੋਈ ਮਸਲਾ ਜੇ ਤੇ ਅਕਾਲ ਤਖਤ ਸਾਹਿਬ ਤੋਂ ਜਿਹੜਾ ਵੀ ਸੁਨੇਹਾ ਆਵੇ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਆਸ਼ਾ ਮੈਂ ਤੁਹਾਨੂੰ ਤਾਜ਼ਾ ਉਦਾਹਰਣ ਦਿੰਦਾ ਮੈਂ ਖੁੱਲੇ ਸੁਭਾਅ ਹੋਣ ਕਰਕੇ ਮੈਂ ਹਰ ਇੱਕ ਨੂੰ ਕਹਿ ਦਿੰਦਾ ਉਹ ਮੇਰੇ ਕਈ ਮਿੱਤਰ ਆ ਤੇ ਇੱਕ ਦੀ ਉਮਰ 42 ਸਾਲ ਆ ਅਕਾਲ ਤਖਤ ਸਾਹਿਬ ਦੇ ਪ੍ਰਭਾਵ ਦੀ ਗੱਲ ਕਰਦਾ ਜੇ ਕੋਈ ਆਮ ਉਹ ਮੇਰੇ ਕਰਕੇ ਨਹੀਂ ਆ ਉਹ ਗੁਰੂ ਦੇ ਤਖ਼ਤ ਕਰਕੇ ਆ ਪੜ੍ਹੇ ਲਿਖੇ ਮੁੰਡੇ ਮੈਂ ਉਹਨਾਂ ਨੂੰ ਮੈਂ ਪੁੱਛਿਆ ਵੀ ਜਵਾਕ ਕਹਿੰਦਾ ਇੱਕ ਹੀ ਹੈ ਮੇਰਾ ਮਿੱਤਰ ਮੈਂ ਯਾਰ ਇਹ ਤਾਂ ਕੌਮੀ ਝੰਡਾ ਨਹੀਂ ਹੁੰਦਾ ਪੂਰਾ ਚਲੋ ਥੋੜ੍ਹੇ ਦਿਨ ਪਹਿਲਾਂ ਮੈਨੂੰ ਫੋਨ ਆਇਆ ਵੀ ਸਿੰਘ ਸਾਹਿਬ ਜੀ ਬਚਨ ਪੂਰਾ ਆ ਗਿਆ ਤੁਸੀਂ ਗੁਰੂ ਅੱਗੇ ਅਰਦਾਸ ਕੀਤੀ ਮੇਰੇ ਧੀ ਹੋ ਗਈ ਅੱਛਾ ਉਹਦੀ ਉਮਰ 42 ਸਾਲ ਆ ਬੱਚਿਆਂ 'ਚ ਫਰਕ ਬਹੁਤ ਆ ਪਰ ਉਹ ਕਹਿੰਦਾ ਜੀ ਇਹ ਤਾਂ ਇਲਾਹੀ ਹੁਕਮ ਆ ਨਾ ਅਕਾਲ ਤਖ਼ਤ ਸਾਹਿਬ ਦਾ ਤੂੰ ਮੰਨਿਆ ਸਿੱਖ ਮਨਾਂ ਦੇ ਵਿੱਚੋਂ ਅਕਾਲ ਤਖ਼ਤ ਸਾਹਿਬ ਨੂੰ ਕੋਈ ਮਨਫੀ ਨਹੀਂ ਕਰ ਸਕਦਾ ਯਤਨ ਹੋ ਸਕਦੇ ਆ ਜ਼ੋਰ ਲੱਗ ਸਕਦਾ ਪਰ ਜਿਹੜਾ ਤਖ਼ਤ ਹੀ ਗੁਰੂ ਦਾ ਉਹਨੂੰ ਸਿੱਖ ਮਨਾਂ 'ਚੋਂ ਕੋਈ ਕਿਵੇਂ ਮਨਫੀ ਕਰ ਦੂਗਾ ਅੱਜ ਦੀ ਤਰੀਕ ਦੇ ਵਿੱਚ ਵੀ ਭਾਰਤ ਸਰਕਾਰ ਨੂੰ ਵੀ ਪਤਾ ਇਸ ਗੱਲ ਦਾ ਵੀ ਸਿੱਖ ਸੰਗਠਿਤ ਆ ਸਿੱਖ ਤਗੜੇ ਆ ਸਿੱਖ ਤਗੜੇ ਆ ਤੇ ਮੁਲਕ ਤਗੜਾ ਜੇ ਸਿੱਖ ਕਮਜ਼ੋਰ ਹੋਣਗੇ ਤੇ ਮੁਲਕ ਕਮਜ਼ੋਰ ਹੋਊਗਾ ਇਹ ਇਹਨਾਂ ਨੂੰ ਹਾਕਮਾਂ ਨੂੰ ਵੀ ਪਤਾ ਤੋ ਸਿੱਖ ਤਗੜੇ ਆ ਸ਼੍ਰੀ ਅਕਾਲ ਤਖ਼ਤ ਸਾਹਿਬ ਕਰਕੇ ਤੋ ਇਸ ਕਰਕੇ ਮੁਲਕ ਦੀ ਅਜ਼ਮਤ ਵੀ ਬਚੀ ਹੋਈ ਆ ਤੋ ਅਕਾਲ ਤਖ਼ਤ ਸਾਹਿਬ ਅੱਜ ਵੀ ਪੂਰਾ ਅੱਜ ਤੇ ਹੁਣ ਸਿੱਖ ਵਰਲਡਵਾਈਡ ਹੋ ਗਿਆ ਸਾਰੀ ਦੁਨੀਆਂ 'ਚ ਪਰ ਕੁਛ ਇੱਕ ਹੁੰਦੇ ਆ ਜਿਹਨਾਂ ਨੂੰ ਸਮਝ ਨਹੀਂ ਆ ਜਾਂ ਕਈ ਬੰਦੇ ਜਿੱਦ ਕਰ ਜਾਣ ਪਰਤ ਕੇ ਫਿਰ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਵਿੱਚ ਹੀ ਆਉਣਗੇ ਭੱਜ ਨਹੀਂ ਸਕਦਾ ਇੱਥੋਂ ਕੋਈ ਭੱਜੂਗਾ ਕਿੱਥੇ ਉਹ ਗੁਰੂ ਦਾ ਤਖ਼ਤ ਆ ਤੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ਕਦੀ ਖਤਮ ਨਹੀਂ ਹੋਣੀ ਇਹ ਜੁਗੋ ਜੁਗ ਤਖ਼ਤਵਾਦ ਇਹ ਸਦਾ ਰਹੂਗਾ
1: ਅੱਛਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਵਾਲਾ ਐਪੀਸੋਡ ਹੋਇਆ ਅਕਾਲੀ ਦਲ ਨੇ ਕਿਹਾ ਗਿਆਨੀ ਹਰਪ੍ਰੀਤ ਸਿੰਘ ਅਮਿਤ ਸ਼ਾਹ ਨਾਲ ਟੱਚ ਸੀ ਅਮਿਤ ਸ਼ਾਹ ਫੋਨ ਕਰਦੇ ਸੀ ਤੁਹਾਨੂੰ ਕਦੇ ਅਮਿਤ ਸ਼ਾਹ ਦਾ ਫੋਨ ਆਇਆ
0: ਨਹੀਂ ਦੇਖੋ ਮੈਂ ਤੇ ਤੁਸੀਂ ਆਏ ਮੇਰੇ ਕੋਲ ਨਾ ਬੈਠੇ ਖੁੱਲ੍ਹਾ ਓਪਨ ਕੋਈ ਮਿਲ ਲੇ ਉੱਥੇ ਸਕੱਤਰੇ ਅਕਾਲ ਤਖ਼ਤ ਸਾਹਿਬ ਆ ਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆ ਜੇ ਮਿਲ ਸਕਦਾ ਕੋਈ ਵੀ ਪਰ ਮੈਨੂੰ ਕਦੀ ਨਾ ਕਿਸੇ ਦਾ ਫੋਨ ਆਇਆ ਨਾ ਮੇਰੀ ਕੋਈ ਇੱਦਾਂ ਦੀ ਸੋਚ ਆ ਜ਼ਿੰਦਗੀ ਰੱਬ ਦੀ ਦਿੱਤੀ ਹੋਈ ਆ ਸਾਡੇ ਚੰਗੇ ਭਾਗ ਆਪਣੇ ਸਾਰਿਆਂ ਦੇ ਤੁਹਾਡੇ ਵੀ ਆ ਵੀ ਆਪਾਂ ਪੰਜਾਬ 'ਚ ਪੈਦਾ ਹੋਏ ਹੋਰ ਵੱਡੇ ਭਾਗ ਵੀ ਸਿੱਖਾਂ 'ਚ ਪੈਦਾ ਹੋਏ ਅਸੀਂ ਸਾਡੇ ਲਈ ਸਿੱਖ ਹਿੱਤ ਪਹਿਲਾਂ ਵਾ ਪਰਸਨਲੀ ਕੋਈ ਕਿਸੇ ਦੇ ਨਾਲ ਅਟੈਚਮੈਂਟ ਕਰ ਜੇ ਨਿੱਜੀ ਕੋਈ ਕਰ ਜੇ ਉਹਦਾ ਪੰਥ ਨੂੰ ਕੀ ਲਾਭ ਆ ਤੋ ਜਿੱਥੇ ਵੀ ਪੰਥਕ ਹਿੱਤ ਨਹੀਂ ਆ ਉੱਥੇ ਆਪਾਂ ਨੂੰ ਬਹੁਤਾ ਲਗਾਵ ਰੱਖਣਾ ਨਹੀਂ ਚਾਹੀਦਾ ਬਾਕੀ ਖੁੱਲ੍ਹੇ ਤੌਰ ਦੇ ਉੱਤੇ ਮੈਂ ਤੇ ਹੁਣ ਅੱਜ ਵੀ ਕੀਰਤਪੁਰ ਸਾਹਿਬ ਹੀ ਤੇ ਉੱਥੇ ਇੱਥੋਂ ਦੇ ਜਿਹੜੇ ਰਾਣਾ ਕੇਪੀ ਇੱਥੋਂ ਦੇ ਉੱਥੇ ਸਾਰੇ ਸੰਗਤਾਂ ਦੇ ਵਿੱਚ ਖੁੱਲ੍ਹੇ ਮਿਲੇ ਦੂਜੇ ਵੀ ਮਿਲਦੇ ਆ ਤੋ ਕੋਈ ਮਸਲਾ ਨਹੀਂ ਆ ਸਾਡੇ ਲਈ ਦੂਜਾ ਹੀ ਕੋਈ ਨਹੀਂ ਆ ਦੁਸ਼ਮਣੀ ਕੋਈ ਨਹੀਂ ਵੈਰ ਕਿਸੇ ਨਾਲ ਕੋਈ ਨਹੀਂ ਬੇਗਾਨਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਘ ਹਮਕੋ ਬਨਹਾਈ ਪਰ ਸਾਡੀ ਕੌਮ ਲਈ ਕੀ ਠੀਕ ਆ ਉਹ ਸਾਨੂੰ ਜ਼ਰੂਰ ਵੇਖਣਾ ਚਾਹੀਦਾ
1: ਇਹ ਵੀ ਇਲਜ਼ਾਮ ਲੱਗਿਆ ਗਿਆਨੀ ਹਰਪ੍ਰੀਤ ਸਿੰਘ ਤੇ ਕਿ ਗਿਆਨੀ ਹਰਪ੍ਰੀਤ ਸਿੰਘ ਏਜੰਸੀਆਂ ਨਾਲ ਟੱਚ ਰਹੇ ਨੇ ਤੁਹਾਨੂੰ ਕੋਈ ਏਜੰਸੀ ਅਪਰੋਚ ਕਰਦੀ ਹੈ
0: ਦੇਖੋ ਤੇ ਬੰਦੇ ਤੇ ਨਿਰਭਰ ਆ ਨਾ ਆ ਵੀ ਜਾਣ ਤੇ ਜਿੱਥੇ ਆਪਣੇ ਅੰਦਰ ਹੈ ਹੀ ਪੰਥ ਆ ਤੂੰ ਕੀ ਕਰ ਲੈਣਗੇ ਦੋ ਗੱਲਾਂ ਹਰ ਸਿੱਖ ਨੂੰ ਚੇਤੇ ਰੱਖਣੀਆਂ ਚਾਹੀਦੀਆਂ ਗੁਰੂ ਗ੍ਰੰਥ ਦੇ ਤੇ ਗੁਰੂ ਪੰਥ ਦੇ ਉਲਟ ਕਦੀ ਨਹੀਂ ਚੱਲਣਾ ਉਹ ਸਾਡੇ ਲਈ ਅਹਿਮ ਆ ਬਾਕੀ ਗੁਰੂ ਤੋਂ ਵੱਡਾ ਕੋਈ ਨਹੀਂ ਆ ਬੰਦੇ ਆ ਏਜੰਸੀਆਂ ਕੀ ਹੁੰਦੀਆਂ ਬੰਦੇ ਹੀ ਆ ਇਹ ਫੇਲ ਵੀ ਦਿੰਦੇ ਆ ਪਰ ਰੱਬ ਤੇ ਗੁਰੂ ਉਹ ਸਰਬ ਕਲਾ ਸਮਰੱਥ ਆ ਤੇ ਸਾਨੂੰ ਉਹਦੇ ਤੇ ਭਰੋਸਾ ਰੱਖਣਾ ਚਾਹੀਦਾ ਇਹਨਾਂ ਤੇ ਬਹੁਤੀ ਟੇਕ ਰੱਖਣ ਦੀ ਲੋੜ ਨਹੀਂ
1: ਪਰ ਮਸਲਾ ਟਿਕਦਾ ਨਹੀਂ ਮੈਂ ਤਾਂ ਵੈਸੇ।

0: ਤੁਸੀਂ ਚਾਹੁੰਦੇ ਹੋ ਕਿ ਸਰਬੱਤ ਖਾਲਸਾ ਪੁਨਰ ਸਰਜੀਤ ਹੋਣਾ ਚਾਹੀਦਾ ਹੈਗਾ ਕਦੇ ਆਉਣ ਵਾਲੇ ਸਮੇਂ ਚ
1: ਜਦੋਂ ਸਿੱਖ ਤਾਕਤਵਰ ਹੋਣਗੇ ਉਦੋਂ ਸਿੱਖ ਇੱਥੇ ਵਿਚਾਰਾਂ ਕਰ ਸਕਦੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਛ
0: ਪਰ ਸਰਬੱਤ ਖਾਲਸੇ ਤਾਂ ਉਹ ਦੌਰ ਚ ਵੀ ਹੋਏ ਜਦੋਂ ਸਿੱਖ ਜੰਗਲਾਂ ਸੀਗੇ ਜਦੋਂ ਸਿੱਖ ਲੜ ਰਹੇ ਸੀਗੇ ਉਸ ਦੌਰ ਚ ਵੀ ਹੁੰਦੇ ਰਹੇ ਹੈਗੇ ਇਸ ਤੇ ਨਹੀਂ ਹੋਏ
1: ਸਰਬੱਤ ਖਾਲਸੇ ਤਾਂ ਹੁਣ ਵੀ ਹੋਏ ਨੇ ਮਤਲਬ ਇਹ ਕੋਈ ਕੱਲ ਦੇ 15 ਚ ਹੋਇਆ ਮਤਲਬ ਇਹ ਥੋੜਾ ਵੀ ਨਹੀਂ ਹੋਇਆ ਪਰ ਮੈਂ ਇਹ ਕਹਿ ਰਿਹਾ ਵਾਂ ਕਿ ਜਿਹੜੇ ਸਿੱਟੇ ਕੱਢਣੇ ਉਹਦੇ ਚੋਂ ਉਹ ਸਿੱਟੇ ਉਦੋਂ ਨਿਕਲਣਗੇ ਜਦੋਂ ਤੁਸੀਂ ਪਾਵਰ ਚ ਹੋਵੋਗੇ ਸਿੱਟੇ ਨਹੀਂ ਨਿਕਲਦੇ ਜੋ ਤੁਸੀਂ ਚਾਹੁੰਦੇ ਹੁੰਦੇ ਆ ਅੱਛਾ ਜਿਹੜਾ ਸਰਬੱਤ ਖਾਲਸਾ ਆ ਉਹਨਾਂ ਚੋਂ ਇੱਕ ਜਹੇਦਾਰ ਸਾਹਿਬ ਅਸਤੀਫਾ ਦੇ ਗਏ ਮੈਨੂੰ ਲੱਗਦਾ ਹਰਿਆਣੇ ਵਾਲੇ ਉਹ ਜਹੇਦਾਰ ਬਣੇ ਪਰ ਉਹ ਤੋਂ ਪਕੜਿਆ ਕੀ ਆ ਇਹ ਠੀਕ ਆ ਕੌਮ ਦੀਆਂ ਭਾਵਨਾਵਾਂ ਗਲਤ ਨਹੀਂ ਉੱਥੇ ਕੌਮ ਦੀਆਂ ਭਾਵਨਾਵਾਂ ਸੱਚੀਆਂ ਸੁੱਚੀਆਂ ਪਰ ਜਿਹੜੀ ਤੁਸੀਂ ਗੱਲ ਸ਼ੁਰੂ ਚ ਕੀਤੀ ਮੈਨੂੰ ਤਾਂ ਉਹੀ ਲੱਗਦਾ ਹੁੰਦਾ ਹਰ ਥਾਂ ਤੇ
0: ਤੁਹਾਨੂੰ ਇਹ ਲੱਗਦਾ ਕਿ ਜਿਹੜੇ ਬਰਗਾੜੀ ਮੋਰਚੇ ਦੇ ਟਾਈਮ ਜਾਂ ਬਰਗਾੜੀ ਤੋਂ ਪਹਿਲਾਂ ਜੋ ਇੰਸੀਡੈਂਟ ਹੋਏ ਉਹ ਅਕਾਲੀ ਦਲ ਸਹੀ ਤਰੀਕੇ ਨਾਲ ਹੈਂਡਲ ਨਹੀਂ ਕਰ ਸਕਿਆ ਜਾਂ ਤੁਹਾਨੂੰ ਲੱਗਦਾ ਸਹੀ ਤਰੀਕੇ ਨਾਲ ਹੈਂਡਲ ਹੋਏ ਕਿਉਂਕਿ ਉਸੇ ਦੌਰ ਸਰਬੱਤ ਖਾਲਸਾ ਹੋਇਆ ਤੁਸੀਂ ਕਿਹਾ ਭਾਵਨਾਵਾਂ ਠੀਕ ਸੀਗੀਆਂ ਲੋਕਾਂ ਦੀਆਂ
1: ਦੇਖੋ ਕੋਈ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅਦਬ ਨੂੰ ਘਟਾਉਣ ਲਈ ਨਹੀਂ ਸੋਚ ਸਕਦਾ ਖਾਸ ਕਰਕੇ ਜਿਨ੍ਹਾਂ ਦੇ ਘਰਾਂ 'ਚ ਹਮੇਸ਼ਾ ਅਖੰਡ ਪਾਠ ਹੋਵੇ ਪਾਠ ਹੋਵੇ ਇਹ ਜ਼ਰੂਰ ਸਮਝਣ ਦੀ ਲੋੜ ਆ ਵੀ ਇਹ ਜਦੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਇਹਦੇ ਪਿੱਛੇ ਕੌਣ ਬੰਦੇ ਸਾਹਮਣੇ ਆਉਣੇ ਚਾਹੀਦੇ ਆ ਜਿਸ ਤਰੀਕੇ ਨਾਲ ਮਿੱਥ ਕੇ ਬੇਅਦਬੀਆਂ ਕੀਤੀਆਂ ਗਈਆਂ ਔਰ ਉਦੋਂ ਤੋਂ ਸ਼ੁਰੂ ਹੋ ਗਏ ਅੱਜ ਤੱਕ ਰੁਕੀਆਂ ਨਹੀਂ ਗੱਲ 15 ਤੋਂ ਲੈ ਕੇ 26 'ਚ ਪਹੁੰਚ ਗਏ ਆਪਾਂ 2022 ਦੇ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਰਹਿਰਾ ਸਾਹਿਬ ਦਾ ਪਾਠ ਚੱਲ ਰਿਹਾ ਇੱਕ ਬੰਦਾ ਆਉਂਦਾ ਜੰਗਲਾ ਟੱਪ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਅੰਦਰ ਚਲੋ ਗੁਰੂ ਘਰ ਦੇ ਜਿਹੜੇ ਸੇਵਾਦਾਰ ਬੜੇ ਸੁਚੇਤ ਸੀ ਉਹਨਾਂ ਨੇ ਦਬੋਚ ਲਿਆ ਫਿਰ ਸੰਗਤ ਨੇ ਜੋ ਵੀ ਆਪਣੇ ਤਰੀਕੇ ਨਾਲ ਉਹਨੂੰ ਵੇਖਿਆ ਉਹ ਬੰਦਾ ਜਿਹੜਾ ਆਇਆ ਉਹ ਕਿਤੋਂ ਚੱਲ ਕੇ ਆਇਆ ਇਹ ਕਿਹਨੇ ਵੇਖਣਾ ਕਿੱਥੋਂ ਚੱਲ ਕੇ ਆਇਆ ਸਰਕਾਰਾਂ ਨੇ ਅਤੇ ਏਜੰਸੀਆਂ ਨੇ ਅੱਜ ਤੱਕ ਇਹ ਸਾਹਮਣੇ ਆਇਆ ਵੀ ਉਹ ਬੰਦਾ ਕਿੱਥੋਂ ਆਇਆ ਹੈ ਉਹਦੇ ਪਿੱਛੇ ਕੌਣ ਸੀ ਫਿਰ ਹਰ ਬੰਦੇ ਦਾ DNA ਹੋ ਜਾਵੇ ਤਾਂ ਉਹਦਾ ਪਤਾ ਲੱਗ ਜਾਂਦਾ ਉਹ ਬੰਦੇ ਦਾ DNA ਹੋਇਆ ਅਜੇ ਕਿ ਸਿੱਖ ਸੰਸਥਾਵਾਂ ਨੇ ਕਿਹਾ ਸਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ DNA ਕਰਾਓ ਹੋਇਆ DNA ਨਹੀਂ ਹੋਇਆ ਕਿਉਂ ਨਹੀਂ ਹੋਇਆ ਜੇ DNA ਹੁੰਦਾ ਤਾਂ ਬੇਅਦਬੀਆਂ ਦੇ ਮਗਰ ਮਾਸਟਰ ਮਾਈਂਡ ਲੋਕ ਕੌਣ ਆ ਸ਼ਾਇਦ ਪਤਾ ਲੱਗ ਜਾਂਦਾ ਤੋ ਬੇਅਦਬੀਆਂ 15 ਤੋਂ ਸ਼ੁਰੂ ਹੋ ਕੇ 26 ਤੱਕ ਆ ਰਹੀਆਂ ਕਈ ਮਿੱਥ ਕੇ ਕਰ ਰਹੇ ਆ ਇਹਦੇ ਪਿੱਛੇ ਕੌਣ ਵਾ ਇਹ ਗੱਲ ਸਰਕਾਰਾਂ ਨੂੰ ਸਾਹਮਣੇ ਲਿਆਉਣੀ ਚਾਹੀਦੀ ਆ ਹਾਂ ਸਮੇਂ ਸਮੇਂ ਦੇ ਉੱਤੇ ਪੰਥ ਆਪਣੇ ਤਰੀਕੇ ਨਾਲ ਵੀ ਉਹਨੂੰ ਵੇਖ ਲੈਂਦਾ ਰਿਹਾ ਫਿਰ ਕੀ ਕਰਨ ਪਰ ਅਸਲ ਪਿੱਛੇ ਕੌਣ ਵਾ ਸੂਤਰਧਾਰ ਕੌਣ ਆ ਉਹਨਾਂ ਦੀ ਮਨਸ਼ਾ ਕੀ ਆ 15 ਤੋਂ ਲੈ ਕੇ ਅੱਜ ਤੱਕ ਵੀ ਉਹ ਕੰਮ ਤੇ ਜਿਹੜਾ ਵੇਖੋ ਜਿਹੜੇ ਕਹਿੰਦੇ ਸਾਨੂੰ ਕੀੜੀ ਚੱਲਦੀ ਵੀ ਦਿਖਦੀ ਆ ਤੇ ਉਹ ਏਡੇ ਵੱਡਾ ਕੁਛ ਹੋ ਗਿਆ ਵਾ ਉਹ ਲੱਭਦੇ ਕਿਉਂ ਨਹੀਂ ਆ ਤੋ ਜ਼ਿੰਮੇਵਾਰੀ ਉਹਨਾਂ ਦੀ ਆ ਜਿਹੜੇ ਜ਼ਿੰਮੇਵਾਰ ਹੈਗੇ ਆ ਜਿਨ੍ਹਾਂ ਦੇ ਕੋਲ ਤਾਕਤ ਆ ਏਜੰਸੀਆਂ ਵਾ
0: ਇਲਜ਼ਾਮ ਡੇਰਾ ਸਿਰਸਾ ਤੇ ਲੱਗੇ ਸੀ ਉਦੋਂ
1: ਇਲਜ਼ਾਮ ਹੀ ਥੋੜਾ ਲੱਗੇ ਉਹ ਤੇ ਮਤਲਬ ਪ੍ਰੂਫ ਹੀ ਹੋ ਗਏ ਕੱਲੇ ਇਲਜ਼ਾਮ ਥੋੜਾ ਪਰ ਜੱਗੋ ਤੇਰ ਵੀ ਵੇਖੋ ਬੇਅਦਬੀਆਂ ਦੇ ਇਨਸਾਫ ਦੀ ਗੱਲ ਤੇ ਦੋ ਸਰਕਾਰਾਂ ਆਈਆਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਫਿਰ
0: ਕੇਜਰੀਵਾਲ ਦੀ
1: ਤੁਸੀਂ ਕੇਜਰੀਵਾਲ ਦੀ ਕਹਿੰਦਾ ਸਿੱਧੀ ਤੁਸੀਂ ਠੀਕ ਹੀ ਕਹਿ ਰਹੇ ਹੋ ਅੱਛਾ ਇਹਦੀ ਆ ਗਈ ਉਹ ਜਿਹੜੇ ਦੋਸ਼ੀ ਆ ਜਿੱਦਾਂ ਕਈਆਂ ਨੇ ਨਾ ਲਿਆ ਬਿੱਟੂ ਨੇ ਨਾ ਲਿਆ ਸੀ ਨਾ ਪੇਰਾ ਆਪਣੇ ਸੌਦਾ ਸਾਹਿਬ ਦਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਉਹਨੂੰ ਇੱਥੇ ਇੱਕ ਵਾਰੀ ਲਿਆਂਦਾ ਉਹਦਾ ਚਲਾਨ ਪੇਸ਼ ਕੀਤਾ ਇੱਥੇ ਭੱਜਦੇ ਕਿਉਂ ਆ ਜੇ ਦੋਸ਼ੀਆਂ ਦੀ ਤਹਿ ਤੱਕ ਜਾਣਾ ਸੀ ਫਿਰ ਇੱਧਰ ਤਾਂ ਤੁਰਨਾ ਹੀ ਪੈਣਾ ਹੈ ਮੌੜ ਕਾਂਡ ਹੋਇਆ 7 ਬੰਦੇ ਮਰੇ ਕੁਛ ਸਿੱਖ ਹੀ ਕੁਛ ਗੈਰ ਸਿੱਖ ਹੀ ਪਰ ਚਲੋ ਸਾਰੇ ਰੱਬ ਦੇ ਬੰਦੇ ਆ ਉੱਥੇ ਇੱਕ ਛੋਟਾ ਜਿਹਾ ਬੱਚਾ ਜਿਹੜਾ ਨੇੜਲੇ ਪਿੰਡ ਤੋਂ ਆਇਆ ਮੈਂ ਉਹਨਾਂ ਪਰਿਵਾਰਾਂ ਨੂੰ ਮਿਲ ਕੇ ਆਇਆ ਮੈਨੂੰ ਬੜਾ ਦੁੱਖ ਹੋਇਆ ਮੈਂ ਭਾਵੁਕ ਵੀ ਆਇਆ ਉਹ ਬੈਕ ਲੈ ਗਿਆ ਮੇਰੇ ਕੋਲ ਬੱਚੇ ਦਾ ਉਹ ਪਿੰਡ ਤੋਂ ਉਹਨਾਂ ਨੇ ਉੱਥੇ ਤਾਂ ਲਿਆਂਦਾ ਵੀ ਸ਼ਹਿਰ ਪੜ੍ਹਾਈ ਵਧੀਆ ਜਿਵੇਂ ਆਪਣੇ ਲੋਕਾਂ ਦੀ ਸੋਚ ਹੁੰਦੀ ਉਹ ਵੀ ਕਿਤੇ

0: ਖੇਡਦਾ ਖੂਡਦਾ ਉਧਰ ਚਲ ਗਿਆ ਜਿੱਦਾਂ ਰੈਲੀ ਆਈ ਤੇ ਬੱਚਾ ਚੜ੍ਹਾਈ ਕਰ ਗਿਆ ਉਹ ਬੱਚੇ ਦਾ ਬੈਗ ਵੇਖ ਕੇ ਰੋਜ਼ ਰੋਂਦੇ ਆ ਉਹ ਜਿਹੜੇ ਜਾਂਚ ਪੜਤਾਲ ਆਈਆਂ ਸਿੱਟ ਬਣੀ ਉਹਨਾਂ ਨੇ ਸਾਰੀਆਂ ਤਾਰਾਂ ਕਿੱਥੇ ਜੋੜੀਆਂ ਡੇਰੇ ਨਾਲ ਉਹ ਡੇਰੇ ਦੇ ਵਿੱਚ ਉਹ ਜਿਹੜੇ ਕਾਂਡ ਦੇ ਦੋਸ਼ੀ ਆ ਕਾਂਗਰਸ ਵੀ ਲੰਘ ਗਈ ਤੇ ਆ ਝਾੜੂ ਵਾਲੇ ਵੀ ਜਾਣ ਵਾਲੇ ਆ ਉਹ ਦੋਸ਼ੀ ਫੜ ਕੇ ਲਿਆਏ ਸਾਹਮਣੇ ਕਿਉਂ ਨਹੀਂ ਲਿਆਏ ਜੇ ਕਾਨੂੰਨ ਸਾਰਿਆਂ ਲਈ ਬਰਾਬਰ ਆ ਤੇ ਉਹ 7 ਬੰਦੇ ਜਿਹੜੇ ਮਰੇ ਬਲਾਸਟ ਹੋਇਆ ਉਹਨੂੰ ਅੱਤਵਾਦੀ ਆਪਾਂ ਹਮਲਾ ਮੰਨਦੇ ਆ ਉਹ ਟੈਰੋਰਿਸਟ ਅਟੈਕ ਆ
1: ਪਰ 15 ਤੋਂ 17 ਤੱਕ ਅਕਾਲੀ ਦਲ ਦੀ ਸਰਕਾਰ ਵੀ ਸੀ ਉਹਨਾਂ ਲਈ ਤਾਂ ਬਹੁਤ ਵੱਡਾ ਚੈਲੰਜ ਸੀ ਕਿ ਉਹ ਬਦੁੱਧਾ ਦੁੱਧ ਪਾਣੀ ਦਾ ਪਾਣੀ ਕਰ ਦਿੰਦੇ ਉਹਨਾਂ ਤੇ ਸਭ ਤੋਂ ਵੱਡਾ ਐਲੀਗੇਸ਼ਨ ਲੱਗ ਰਿਹਾ ਸੀ
0: ਮੈਂ ਕਹਿੰਦਾ ਜੀ ਭਾਵੇਂ
1: ਉਸੇ ਦੌਰ ਚ ਡੇਰੇ ਸਿਰਸੇ ਵਾਲੇ ਨੂੰ ਮਾਫੀ ਵੀ ਮਿਲੀ ਇਸ਼ਤਿਹਾਰ ਵੀ ਛਪੇ ਉਹਦੇ ਤੇ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ
0: ਮਾਫੀ ਮਿਲੀ ਤੇ ਫਿਰ ਵਾਪਸ ਵੀ ਲੈਣੀ ਪਈ ਜਦੋਂ ਕੋਈ ਗਲਤ ਹੋਊਗਾ ਤਾਂ ਉਹਨੂੰ ਸਹਿਣ ਕੌਣ ਕਰਦਾ ਖਿਮਾ ਜਾਜ ਨਾਲ ਉਹਦੀ ਇਹਨਾਂ ਨੇ ਪ੍ਰਵਾਨ ਕੀਤੀ ਵਾਪਸ ਵੀ ਤੇ ਲੈਣੀ ਪਈ ਨਾ ਪੰਥ ਨੇ ਪ੍ਰਵਾਨ ਨਹੀਂ ਕੀਤੀ ਤੂੰ ਗਲਤ ਇਹਨੂੰ ਤਾਂ ਗਲਤ ਹੀ ਕਹਿਣਾ ਹੁੰਦਾ ਆਪਾਂ ਪਰ ਜਿਹੜਾ ਮੌੜ ਕਾਂਡ 17 ਦੇ ਹੁੰਦਾ ਉਦੋਂ ਇੱਥੇ ਚੋਣ ਜਾਬਤਾ ਲੱਗਾ ਹੈ ਉਹ ਤੋਂ ਬਾਅਦ ਦੋ ਸਰਕਾਰਾਂ ਆ ਗਈਆਂ
1: ਚੋਣਾਂ ਦੇ ਦਿਨਾਂ 'ਚ ਹੋਇਆ ਉਹ
0: ਚੋਣਾਂ ਦੇ ਦਿਨਾਂ 'ਚ ਹੁਣ 7 ਬੰਦੇ ਮਰੇ ਸਾਡੇ ਪੰਜਾਬ ਦੇ ਤੇ ਦੋਸ਼ੀ ਕੌਣ ਉਹਦਾ ਲੱਭਿਆ ਕਿਉਂ ਨਹੀਂ ਕੀ ਉਹਨਾਂ ਲਈ ਕਾਨੂੰਨ ਨਹੀਂ ਹੈਗਾ ਤਾਂ ਇਹ ਜਿਹੜੀਆਂ ਚੀਜ਼ਾਂ ਵਾ ਇਹ ਤੇ ਸਿੱਖਾਂ ਨੂੰ ਧਿਆਨ ਦੇਣਾ ਚਾਹੀਦਾ ਵੀ ਜਦੋਂ ਆਪਣੀ ਗੱਲ ਆਉਂਦੀ ਆ ਨਾ ਜਾਂ ਪੰਜਾਬੀਆਂ ਦੀ ਤੇ ਉਦੋਂ ਜਿਹੜੀ ਅਣਗਹਿਲੀ ਕਿਉਂ ਫਿਰ ਵਰਤੀ ਜਾਂਦੀ ਤੇ ਦੋਸ਼ੀ ਕਿਉਂ ਨਹੀਂ ਲਿਆਂਦੇ ਜਾਂਦੇ ਬੇਅਦਬੀਆਂ ਦੇ ਮਗਰ ਕੌਣ ਆ ਬਿਲਕੁਲ ਸੱਚ ਸਾਹਮਣੇ ਆਉਣਾ ਚਾਹੀਦਾ
1: ਅੱਛਾ ਡੇਰਾ ਸਿਰਸਾ ਨੂੰ ਲੈ ਕੇ ਕਿਉਂਕਿ ਮਾਲਵੇ ਚ ਡੇਰੇ ਦਾ ਬਹੁਤ ਪ੍ਰਭਾਵ ਆ ਅਕਾਲ ਤਖਤ ਸਾਹਿਬ ਦੇ ਉੱਤੋਂ ਕਿਹਾ ਗਿਆ ਕਿ ਬਹੁਤ ਸਾਰਾ ਕੁਝ ਉਹਨਾਂ ਦਾ ਬਾਈਕਾਟ ਟਾਈਪ ਕੀਤਾ ਗਿਆ ਕਿਹਾ ਗਿਆ ਕਿ ਇਹਨਾਂ ਨੂੰ ਬੀੜ ਵੀ ਨਾ ਦਿੱਤੀ ਜਾਵੇ ਉਸ ਤੋਂ ਬਾਅਦ ਡੇਰੇ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਪਹਿਲਾਂ ਵੀ ਜਾਂਦੇ ਸੀ ਖੈਰ ਮੈਨੂੰ ਲੱਗਦਾ ਦਲਿਤ ਕਮਿਊਨਿਟੀ ਚੋਂ ਕੁਛ ਲੋਕ ਹੋਰ ਵੀ ਉਹਨਾਂ ਵੱਲ ਟਿਲਟ ਹੋਏ ਤੁਹਾਨੂੰ ਨਹੀਂ ਲੱਗਦਾ ਹੈਗਾ ਕਿ ਆਪਾਂ ਨੂੰ ਤੇ ਸਮਾਉਣਾ ਚਾਹੀਦਾ ਸਾਰਾ ਕੁਛ ਉਸ ਤਰ੍ਹਾਂ ਦੇ ਫੈਸਲੇ ਅਗਰ ਮੰਨ ਲਓ ਉਹਨਾਂ ਦੀ ਪੋਲਿਟਿਕਸ ਤਾਂ ਹੈਗੀ ਆ ਡੇਰੇ ਵਾਲਿਆਂ ਦੀ ਤਾਂ ਆਪਦੇ ਨਾਲ ਜੋੜਨਾ ਅਕਾਲ ਤਖਤ ਸਾਹਿਬ ਦੀ ਜਾਂ ਸਾਡੀਆਂ ਸਿੱਖ ਸੰਸਥਾ ਦੀ ਤੇ ਵੱਧ ਤੋਂ ਵੱਧ ਸਿੱਖੀ ਨਾਲ ਲੋਕ ਜੁੜਨ ਔਰ ਸਾਡੇ ਹੀ ਲੋਕ ਨੇ ਉਹ ਤਾਂ ਇਸ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਔਰ ਮੈਂ ਦੇਖਦਾ ਉਦੋਂ ਬਾਅਦ ਮਾਲ ਵਿੱਚ ਚਰਚ ਵੀ ਕ੍ਰਿਸਚੈਨਿਟੀ ਵੀ ਆਈ ਆ ਜੀ 'ਚ ਕ੍ਰਿਸਚਨ ਵੀ ਬਹੁਤ ਸਾਰੇ ਲੋਕ ਤੁਹਾਨੂੰ ਪਤਾ ਮਾਝੇ 'ਚ ਵੀ ਹੋ ਰਹੇ ਨੇ ਸਿੱਖਾਂ 'ਚੋਂ ਖਾਸ ਤੌਰ 'ਤੇ ਦਲਿਤ ਭਰਾਵਾਂ 'ਚੋਂ ਜ਼ਿਆਦਾ ਹੋ ਰਹੇ ਨੇ ਮੈਂ ਨਹੀਂ ਕਹਿੰਦਾ ਹੋਰਾਂ 'ਚੋਂ ਨਹੀਂ ਹੋ ਰਹੇ
0: ਦੇਖੋ ਯਤਨਾਂ ਦੀ ਲੋੜ ਆ ਆਪਾਂ ਸਾਰੇ ਮਿਲ ਕੇ ਸਿੱਖੀ ਪ੍ਰਚਾਰ ਪ੍ਰਸਾਰ ਲਈ ਯਤਨ ਕਰੀਏ ਸਭ ਤੋਂ ਵੱਡੀ ਲੋੜ ਆ ਜਿਹੜੀ ਜਿੱਥੇ ਜਿੱਥੇ ਆ ਲਾਲਚ ਬੱਸ ਦੂਜੇ ਪਾਸੇ ਜਾਣ ਦੀ ਗੱਲ ਆ ਕੋਈ ਡੇਰਿਆਂ 'ਚ ਜਾਂਦਾ ਵਾ ਕੋਈ ਤੁਸੀਂ ਦੂਜੇ ਪਾਸੇ ਦੀ ਗੱਲ ਕਰਦੇ ਹੋ ਹਰ 30 ਕਿਲੋਮੀਟਰ 'ਤੇ ਸਾਡਾ ਇੱਕ ਸਕੂਲ ਚਾਹੀਦਾ ਜਿੱਥੇ ਸਾਡੇ ਗਰੀਬ ਜ਼ਰੂਰਤਮੰਦਾਂ ਨੂੰ ਬਹੁਤ ਸਾਰੀ ਛੋਟ ਵੀ ਹੋਵੇ ਔਰ ਇਹ ਪੰਥ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਔਰ ਮੈਂ ਇਹਦੇ ਲਈ ਯਤਨ ਕਰ ਰਿਹਾ ਮੈਂ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੂੰ ਕਹਿੰਦਾ ਵੀ ਕੁਛ ਤਿਆਰ ਵੀ ਹੋਈਆਂ ਆਪਾਂ ਨੂੰ ਗਰਾਊਂਡ 'ਤੇ ਆਣ ਕੇ ਕੁਛ ਕਰਨਾ ਪਊ ਗੱਲਾਂ ਨਾਲ ਨਹੀਂ ਬਣੂਗਾ ਜਿਹੜੇ ਸਾਡੇ ਪ੍ਰਚਾਰਕ ਵੀ ਆ ਜਾਂ ਜਿੰਨੇ ਵੀ ਜ਼ਿੰਮੇਵਾਰ ਵਾ ਇਹਨਾਂ ਨੂੰ ਆਪਣੀਆਂ ਨਿੱਜੀ ਛੱਡ ਕੇ ਗੱਲਾਂ ਬਾਤਾਂ ਡਟ ਜਾਣਾ ਚਾਹੀਦਾ ਆਪਾਂ ਤਾਂ ਉਹ ਕੌਮ ਆ ਜਦੋਂ 1873 'ਚ ਅੰਮ੍ਰਿਤਸਰ ਦੇ 4 ਕੇ 5 ਬੱਚਿਆਂ ਨੇ ਐਲਾਨ ਕਰਤਾ ਸੀ ਵੀ ਅਸੀਂ ਸਿੱਖੀ ਛੱਡ ਰਹੇ ਅਤੇ ਉਹਨਾਂ ਵੱਲ ਜਾ ਰਹੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਸਿੰਘ ਸਭਾ ਖੜੀ ਹੋ ਗਈ ਸਿੰਘ ਸਭਾ ਨੇ ਬੜੇ ਉਤਸ਼ਾਹ ਦੇ ਨਾਲ ਕੰਮ ਕੀਤਾ ਪ੍ਰੋਫੈਸਰ ਗੁਰਮੁਖ ਸਿੰਘ ਗਿਆਨੀ ਦਿੱਤ ਸਿੰਘ ਜ਼ਵਾਰ ਸਿੰਘ ਜੀ ਆਪਣੇ ਠਾਕੁਰ ਸਿੰਘ ਜੀ ਸੰਧਾਲੀਆ ਹੋਰ ਜਿਤਨੇ ਵੀ ਹੈਗੇ ਉਹ ਤੋਂ ਬਾਅਦ ਵੇਖੋ ਬਦਲਾਅ ਕਿੰਨਾ ਆਇਆ ਤਾਂ ਚੱਲਣ ਦੀ ਲੋੜ ਆ ਜੇ ਆਪਾਂ ਚੱਲੀਏ ਸਿੱਖੀ ਸਮਝਾਈਏ ਸਾਰਿਆਂ ਨੂੰ ਸਿੱਖੀ ਤਾਂ ਬੜੀ ਖੁੱਲ੍ਹ ਦਿੱਲੀ ਆ ਸਿੱਖੀ ਦੇ ਵਿੱਚ ਕੋਈ ਤੰਗ ਦਿੱਲੀ ਤਾਂ ਹੈ ਹੀ ਨਹੀਂ ਇੱਥੇ ਤਾਂ ਜੋ ਸ਼ਰਨ ਆਵੇ ਤਿਸ ਕੰਠ ਲਾਏ ਇਹ ਬਿਰਧ ਸਵਾਮੀ ਸੰਧਾ ਜਿਹੜਾ ਆ ਗਿਆ ਸ਼ਰਨ ਉਹਨੂੰ ਲਾ ਲਓ ਸਿੱਖ ਤਾਂ ਹੁਣ ਪੂਰੀ ਦੁਨੀਆਂ ਦੇ ਵਿੱਚ ਵੇਖੋ ਪਛਾਣ ਹੀ ਇਹ ਬਣ ਗਈ ਆ ਵੀ ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਸਿੱਖ ਪਹੁੰਚਦਾ ਤੋ ਆਪਾਂ ਨੂੰ ਇਹੋ ਪਹੁੰਚ ਅਪਣਾ ਕੇ ਹਰ ਸਿੱਖ ਤੱਕ ਪਹੁੰਚਣਾ ਚਾਹੀਦਾ ਫਿਰ ਇਹ ਕੰਮ ਰੁਕ ਜੂਗਾ
1: ਕੀ ਕੋਈ ਨਵੀਂ ਸਿੰਘ ਸਭਾ ਲਹਿਰ ਦੀ ਲੋੜ ਆ
0: ਦੇਖੋ ਸਿੰਘ ਸਭਾ ਤਾਂ ਕਦੀ ਖਤਮ ਹੀ ਨਹੀਂ ਹੋਈ ਅੱਜ ਵੀ ਆ ਜਾਂ ਜਿੰਨੀਆਂ ਵੀ ਸਾਡੀਆਂ ਸਿੱਖ ਸੰਸਥਾਵਾਂ ਵਾ ਇਹ ਪ੍ਰਚਾਰ ਪ੍ਰਸਾਰ ਸਿਰਫ ਸੰਗਠਿਤ ਪ੍ਰਚਾਰ ਪ੍ਰਸਾਰ ਕਰਨ ਦੀ ਲੋੜ ਆ ਇਲਾਕੇ ਮੰਨ ਲਈਏ ਕਿੱਥੇ ਕਿੰਨੇ ਕੰਮ ਕਰਨਾ ਕੀ ਕਰਨਾ ਸਕੂਲਾਂ ਤੱਕ ਪਹੁੰਚ ਕਰਨ ਦੀ ਲੋੜ ਆ ਫਿਰ ਹਰ ਘਰ 'ਚ ਜਾਣ ਦੀ ਲੋੜ ਆ ਦੇਖੋ ਤੁਸੀਂ ਹੁਣੇ ਜ਼ਿਕਰ ਕੀਤਾ ਵੀ ਕੁਛ ਬੰਦੇ ਉਹ ਜਿਹੜੇ ਆ ਉਹ ਸ਼ਬਦ ਵਰਤੇ ਤੁਸੀਂ ਉਹ ਜਾਂਦੇ ਇਹਨਾਂ ਨੂੰ ਸਭ ਤੋਂ ਪਹਿਲਾਂ ਮਾਣ ਕਿੰਨੇ ਦਿੱਤਾ ਗੁਰੂ ਸਾਹਿਬ ਨੇ ਜਦੋਂ ਗੁਰੂ ਸਾਹਿਬ ਸਭ ਤੋਂ ਪਹਿਲਾਂ ਭਾਈ ਲਾਲੋ ਜੀ ਦੇ ਘਰ ਜਾਂਦੇ ਕਿਰਤੀ ਸਿੱਖ ਆ ਫਿਰ ਗੁਰੂ ਸਾਹਿਬ ਨੇ ਜਿਹੜੀ ਉਦੋਂ ਮੰਨੂ ਦੀ ਵਾਂਢੀ ਉਹਦੇ ਕਿਲੇ ਨੂੰ ਢਾਉਣ ਦੇ ਲਈ ਪੰਗਤ ਸੰਗਤ ਸਰੋਵਰ ਬੌਲੀਆਂ ਫਿਰ ਅਖੀਰ 'ਤੇ ਪਾਤਸ਼ਾਹ ਨੇ ਇੱਕ ਬਾਟੇ ਦੀ ਅੰਮ੍ਰਿਤ ਦੇ ਦਿੱਤਾ ਸਾਰਿਆਂ ਨੂੰ ਅੱਜ ਵੀ ਮਰਿਆਦਾ ਤਾਂ ਉਹੀ ਰਵਾਇਤ ਵੀ ਉੱਦਾਂ ਹੀ ਚੱਲਦਾ ਤਖ਼ਤਾਂ

0: ਉਹਨਾਂ ਲੋਕਾਂ ਨੂੰ ਵੀ ਸਮਝਣ ਦੀ ਲੋੜ ਆ ਵੀ ਜਿਹੜੇ ਜਿਨ੍ਹਾਂ ਨੇ ਸਾਨੂੰ ਸਰਦਾਰ ਬਣਾਤਾ
1: ਇਹਨ ਗਰੀਬ ਸਿੱਖ ਨੂੰ ਕੋਦੂ
0: ਪਾਤਸ਼ਾਹੀ ਗੁਰੂ ਸਾਹਿਬ ਦਾ ਦਾਵਾ ਹੈ ਤੇ ਦਿੱਤੀ ਉਹ ਉਹਨੂੰ ਛੱਡ ਕੇ ਜੇ ਦੂਜੇ ਪਾਸੇ ਜਾਣਗੇ ਨਾ ਮੈਂ ਹੁਣ ਤਾਮਿਲਨਾਡੂ ਜਾ ਕੇ ਆਇਆ ਤਾਮਿਲਨਾਡੂ ਚ ਕਾਸਟ ਜੇ ਵੇਖਣਾ ਕਿਸੇ ਨੇ ਤਾਂ ਉੱਥੇ ਜਾਵੇ ਉਹਨਾਂ ਦਾ ਕੋਈ 1800 ਤੇ 1957 ਚ ਕੋਈ ਉਹਨਾਂ ਦਾ ਬੰਦਾ ਚੜਾਈ ਕੀਤਾ ਉਹਨੂੰ ਸ਼ਹੀਦ ਮੰਨਦੇ ਮੈਨੂੰ ਨਾਂ ਨੀ ਇਸ ਵੇਲੇ ਚੇਤਾ ਉਹਦਾ 15-16 ਲੱਖ ਦਾ ਇਕੱਠ ਹੁੰਦਾ ਬੜਾ ਸੈਲੀਬ੍ਰੇਟ ਕਰਦੇ ਉਹਨੂੰ ਉਹ ਮੈਂ ਉਦਣ ਵੇਖਿਆ ਵੀ ਅਸੀਂ 400 ਕਿਲੋਮੀਟਰ ਤੋਂ ਗੱਡੀ ਤੇ ਗਏ ਉੱਥੇ ਅਸੀਂ ਵੇਖਣ ਹੀ ਗਏ ਇਹਨਾਂ ਦਾ ਸ਼ਾਮਿਲ ਹੋਏ ਚਲੋ ਉਹਨਾਂ ਦੇ ਵਿੱਚ ਆਪਾਂ ਵੀ ਭਾਈ ਸਾਰੇ ਵੱਡੇ ਸ਼ੋਰੂਮ ਬੰਦ ਦੁਕਾਨਾਂ ਬੰਦ ਪੈਟਰੋਲ ਪੰਪ ਬੰਦ ਮੈਂ ਪੁੱਛਿਆ ਵੀ ਇਹ ਕਿਉਂ ਕਹਿੰਦੇ ਵੱਡੀਆਂ ਜਾਤਾਂ ਵਾਲਿਆਂ ਦੇ ਆ ਉਹ ਕਹਿੰਦੇ ਛੋਟੀਆਂ ਜਾਤਾਂ ਵਾਲਿਆਂ ਦਾ ਬੰਦਾ ਜਾ ਕੇ ਭਿੱਟੇ ਨਾ ਜਾਈ ਆਹ ਆਹ ਗੱਲ ਪੰਜਾਬ 'ਚ ਤਾਂ ਨਹੀਂ ਹੈਗੀ ਸਿੱਖੀ 'ਚ ਤਾਂ ਨਹੀਂ ਹੈਗੀ ਇਹ ਤਾਂ ਫਿਰ ਵੀ ਬਹੁਤ ਵਧੀਆ ਇੱਕ ਥਾਂ 'ਤੇ ਆਪਾਂ ਖਾਂਦੇ ਹਾਂ ਬਹਿੰਦੇ ਹਾਂ ਗੁਰਦੁਆਰਿਆਂ ਦੇ ਵਿੱਚ ਤੋ ਜਿਹੜੇ ਲੋਕ ਲਾਲਚ ਵਸ ਜਾਂ ਉੱਦਾਂ ਉੱਧਰ ਉੱਧਰ ਜਾ ਰਹੇ ਉਹਨਾਂ ਨੂੰ ਸਿੱਖੀ ਦਾ ਮੇਨ ਕਨਸੈਪਟ ਸਮਝਣਾ ਚਾਹੀਦਾ ਫਿਰ ਇਹਨਾਂ ਨੂੰ ਪਤਾ ਲੱਗੂਗਾ ਵੀ ਸਿੱਖੀ ਕਿੱਡੀ ਵੱਡੀ ਹੈ ਸਰਦਾਰੀ ਬਖਸ਼ਦੀ ਆ ਅਗਲਿਆਂ ਨੇ ਉੱਥੇ ਦੇ ਅੰਗਰੇਜ਼ਾਂ ਨੇ ਤਬਦੀਲੀ ਕਰਾਤੀ ਸੀ ਨਾ ਪਰ ਉਹ ਇੱਥੇ ਬਹੁ ਗਿਣਤੀ ਵਾਲੇ ਧਰਮ ਨੂੰ ਛੱਡ ਕੇ ਜਦੋਂ ਉਹਨਾਂ ਲੱਗਿਆ ਜਿਨ੍ਹਾਂ ਦਾ ਅੱਜ ਪੰਜਾਬ 'ਚ ਰੌਲਾ ਤਾਂ ਉੱਥੇ ਜਾ ਕੇ ਜਾਤ ਪਾਤ ਦੀ ਜਿੱਲਤ ਨਹੀਂ ਕੋਈ ਕੱਢ ਸਕਿਆ ਮੈਂ ਉੱਥੇ ਇੱਕ ਪਰਿਵਾਰ ਨੂੰ ਮਿਲਿਆ ਮੂਰਗਨ ਦਾ ਪਰਿਵਾਰ ਹੀ ਉਹ 3 ਬੱਚੇ ਉਹ ਬੰਦੇ ਨੂੰ ਕਹਿੰਦੇ ਵੀ ਸਟੇਟ ਪੁਲਿਸ ਨੇ ਮਾਰਿਆ ਮਾਰਿਆ ਇਸੇ ਕਰਕੇ ਵੀ ਉਹ ਨੀਵਿਆਂ ਦੀ ਜਿਨ੍ਹਾਂ ਨੂੰ ਲੋਕ ਗੁਰੂ ਨਹੀਂ ਮੰਨਦਾ ਜਿਨ੍ਹਾਂ ਨੂੰ ਲੋਕ ਨੀਵੀਂ ਕਾਸਟ ਦੇ ਕਹਿੰਦੇ ਉਹਨਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਉਹ ਪਰਿਵਾਰ ਉੱਥੇ ਵਿਚਾਰਾ ਰੋਣ ਡਿਆ ਸੀ ਉਹ ਸਾਰਾ ਪਿੰਡ ਵੀ ਇਕੱਠਾ ਹੋਇਆ ਜਦੋਂ ਮੈਂ ਉਹਨਾਂ ਨਾਲ ਬਹਿ ਕੇ ਪ੍ਰਸ਼ਾਦਾ ਪਾਣੀ ਛਕਿਆ ਬੜੇ ਖੁਸ਼ ਹੋਏ ਕਹਿੰਦੇ ਸਿੱਖੀ ਤੇ ਖੁੱਲ੍ਹ ਦਿੱਲੀ ਇਹੋ ਹੀ ਤਰੀਕਾ ਇੱਥੇ ਵੀ ਅਪਣਾ ਲਏਗੀ ਆਪਾਂ
1: ਪਰ ਮੈਂ ਇਹੀ ਕਹਿਣਾ ਤੁਹਾਨੂੰ ਲੱਗਦਾ ਜਦੋਂ ਕੋਈ ਕ੍ਰਾਈਸਿਸ ਆ ਜਾਵੇ ਮੰਨ ਲਓ ਗੁੱਸਾ ਸੀਗਾ ਡੇਰੇ ਸਿਰਸੇ ਨਾਲ ਕਨਫਲਿਕਟ ਚੱਲ ਰਿਹਾ ਸੀ ਫਿਰ ਵੀ ਆਰਾਮ ਨਾਲ ਠੰਡੇ ਮੱਤੇ ਨਾਲ ਸੋਚ ਕੇ ਕੋਈ ਡਿਸੀਜਨ ਲੈਣਾ ਚਾਹੀਦਾ ਸੀ ਜੇ ਆਪਾਂ ਕਹਾਂਗੇ ਬੀੜ ਸਾਡੀ ਨਾ ਲਿਜਾਓ ਇਹ ਤੇ ਜਦੋਂ ਗੁਰੂ ਹੀ ਕਿਸੇ ਨੂੰ ਬਾਹਰ ਨਹੀਂ ਕਰਦਾ ਸਾਡੇ ਇੰਸਟੀਟਿਊਸ਼ਨਾਂ ਨੂੰ ਤਾਂ ਕੋਈ ਹੱਕ ਨਹੀਂ ਹੋਣਾ ਚਾਹੀਦਾ ਇਹੋ ਜਿਹੀ ਗੱਲ ਦਾ ਯਾਨੀ ਉਹ ਤਾਂ ਉਹ ਤੇ ਆਪਣੇ ਹੀ ਲੋਕ ਸੀਗੇ ਆਪਣੇ ਹੀ ਲੋਕ ਨੇਗੇ ਅੱਜ ਨਹੀਂ ਤੇ ਕੱਲ ਫਿਰ ਤੁਸੀਂ ਤਾਂ ਵਾਰ ਵਾਰ ਕਹਿੰਦੇ ਹੋ ਜਾ ਕੇ ਕਿ ਜਦੋਂ ਵੀ ਕਿਸੇ ਨੌਜਵਾਨ ਨਾਲ ਗੱਲ ਕਰਦੇ ਹੋਗੇ
0: ਖੁਆਰ ਹੋਏ ਸਾਹਮਣੇ
1: ਖੁਆਰ ਹੋਏ ਸਭ ਮਿਲੇਗੇ ਬੱਚੇ ਸ਼ਰਨ ਜੋ ਹੋਏ
0: ਸਮਝਾਉਣ ਦੀ ਲੋੜ ਆ ਸਿੱਖੀ ਦੱਸਣ ਦੀ ਲੋੜ ਆ ਔਰ ਸਾਰਿਆਂ 'ਚ ਬਹਿਣ ਦੀ ਲੋੜ ਆ ਜਦੋਂ ਆਪਾਂ ਇਹਨਾਂ 'ਚ ਬਵਾਂਗੇ ਦੱਸਾਂਗੇ ਤੇ ਸਮਝ ਜਾਣਗੇ ਕੋਈ ਗੱਲ ਨਹੀਂ ਆ ਇਹ ਪਹਿਲਾਂ ਵੀ ਹੁੰਦਾ ਰਿਹਾ ਕੱਲਾ ਸਾਡਾ ਹੀ ਥੋੜ੍ਹਾ ਇੱਥੇ ਸਾਰੇ ਪਾਸੇ ਹੈਗਾ ਇੱਥੇ ਪਰ ਫਿਰ ਵੀ ਕਿਤੇ ਨਾ ਕਿਤੇ ਆਪਣੇ ਵੀ ਆਪਣੇ ਪਤਾ ਲੱਗ ਜਾਂਦਾ ਗੁਰੂ ਸਾਹਿਬ ਨੇ ਸਾਨੂੰ ਆਈਡੈਂਟੀ ਜਿਹਨੂੰ ਆਪਾਂ ਵਿਲੱਖਣ ਪਛਾਣ ਕਹਿੰਦੇ ਉਹ ਦਿੱਤੀ ਇੱਦਾਂ ਦੀ ਆ ਸਾਡਾ ਇੱਕ ਵੀ ਬੰਦਾ ਦੂਜੇ ਪਾਸੇ ਜਾਂਦਾ ਪਤਾ ਲੱਗ ਜਾਂਦਾ ਦੂਜਿਆਂ ਦਾ ਪਤਾ ਨਹੀਂ ਲੱਗਦਾ ਬਾ ਫਰਕ ਆ ਵਾ ਤੋ ਕੋਈ ਗੱਲ ਨਹੀਂ ਆ ਆਪਾਂ ਨੂੰ ਰਲ ਮਿਲ ਕੇ ਹਮਲਾ ਮਾਰਨਾ ਚਾਹੀਦਾ
1: ਅੱਛਾ ਮਤਲਬ ਇਸੇ ਨਾਲ ਜੁੜਦੀ ਦੂਜੀ ਗੱਲ ਆ ਕਿ ਜਿਹੜਾ ਸਿੱਖ ਪੰਥ ਹੈਗਾ ਸ਼ੁਰੂ ਤੋਂ ਜਦੋਂ ਆਪਾਂ ਸਾਰੀਆਂ ਧਰਾਵਾਂ ਸੰਪਰਦਾਵਾਂ ਨਾਲ ਹੀ ਤੁਰੀਆਂ ਆਉਂਦੀਆਂ ਨੇ ਹਨਾ ਮੈਂ ਦੇਖਦਾ ਮਾਡਰਨਿਟੀ ਤੋਂ ਪਹਿਲਾਂ ਆਧੁਨਿਕਤਾ ਤੋਂ ਪਹਿਲਾਂ ਤਾਂ ਇਹਨਾਂ 'ਚ ਕਨਫਲਿਕਟ ਵੀ ਨਹੀਂ ਦਿਖਦਾ ਕਦੇ ਹਨਾ ਕਨਫਲਿਕਟ ਦਿਖਦਾ ਹੈਗਾ 1920-25 ਤੋਂ ਬਾਅਦ ਇਹ ਸਾਰਾ ਦੌਰ ਆ ਜਿਹੜਾ ਕਨਫਲਿਕਟ ਦੇ ਦੌਰ ਇੱਥੋਂ ਸ਼ੁਰੂ ਹੁੰਦੇ ਨੇ ਫਲਾਨਾ ਮਿਸ਼ਨਰੀ ਹੈ ਫਲਾਨਾ ਉਹ ਆ ਫਲਾਨਾ ਇਹ ਆ ਫਲਾਨਾ ਉਹ ਹੈਗਾ ਬਹੁਤ ਵੱਡੀਆਂ ਧਰਾਵਾਂ ਜਿਹੜੀਆਂ ਸਿੱਖੀ ਨਾਲ ਜੁੜੀਆਂ ਹੋਈਆਂ ਚਾਹੇ ਨਿਰਮਲਾ ਪੰਥ ਸੀ ਗੁਰੂ ਸਾਹਿਬ ਨੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਸ਼ਾਸਤਰ ਅਰਥ ਵੀ ਹਾਂ ਭਾਈ ਸ਼ਾਸਤਰਾਂ ਬਾਰੇ ਜਾਣਕਾਰੀ ਲੈ ਕੇ ਆਓ ਜਦੋਂ 18ਵੀਂ ਸਦੀ ਸਿੱਖ ਅੰਡਰਗਰਾਊਂਡ ਹੋਏ ਉਹਨਾਂ ਨੇ ਤੁਹਾਨੂੰ ਪਤਾ ਗੁਰੂ ਗੁਰਦੁਆਰਾ ਸਾਹਿਬ ਵੀ ਸਾਂਭੇ ਉਦਾਸੀ ਨੇ ਨਾਨਕ ਪੰਥੀ ਨੇ ਸੇਵਾ ਪੰਥੀ ਨੇ ਉਹ ਕਿਤੇ ਨਾ ਕਿਤੇ ਸਾਰੇ ਮਤਲਬ ਐਂ ਹੋ ਗਿਆ ਜਿਵੇਂ ਮਤਲਬ ਜੋ ਨਹੀਂ ਹੋਣਾ ਚਾਹੀਦਾ ਸੀਗਾ ਉਹ ਦੂਰ ਹੁੰਦੇ ਗਏ ਉਹਨੂੰ ਲਿਆਉਣ ਲਈ ਕੋਈ ਜਾਂ ਉਹਨਾਂ ਨੂੰ ਸ਼ਾਮਿਲ ਦੁਬਾਰਾ ਕਰਨ ਲਈ ਜਾਂ ਉਹਨਾਂ ਨਾਲ ਇੱਕ ਅੰਗੇਜ ਕਰਨ ਲਈ ਉਹਨਾਂ ਨਾਲ ਕੁਛ ਕੀਤਾ ਜਾ ਰਿਹਾ ਹੈਗਾ ਜਾਂ ਇਹ ਕਿਉਂ ਹੋਇਆ
0: ਮੈਂ ਤਾਂ ਪਹਿਲੀ ਗੱਲ ਯਾਦਵਿੰਦਰ ਸਿੰਘ ਜੀ ਇਹ ਸਮਝਦਾ ਵੀ ਦੂਰ ਨਹੀਂ ਹੋਏ ਅੱਛਾ ਮੈਂ ਤੋਂ ਵੀ ਅਗਲੀ ਵੱਡੀ ਗੱਲ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਭਗਤਾਂ ਦੀ ਬਾਣੀ 15 ਹੀ ਭਗਤਾਂ ਦੇ ਪੈਰੋਕਾਰ ਇਕੱਲੇ ਇਸ ਮੁਲਕ ਹੀ ਨਹੀਂ ਪੂਰੇ ਵਰਲਡਵਾਈਡ ਆ ਭਾਵੇਂ ਭਗਤ ਕਬੀਰ ਸਾਹਿਬ ਹੋਣ ਭਗਤ ਰਾਮਾਨੰਦ ਜੀ ਹੋਣ
1: ਨਾਮਦੇਵ ਜੀ ਹੋਣ
0: ਭਗਤ ਨਾਮਦੇਵ ਜੀ ਹੋਣ ਭਗਤ ਰਵਿਦਾਸ ਜੀ ਹੋਣ ਤੋ ਆਪਾਂ ਨੂੰ ਉਹ ਜਿਹੜੇ ਆ ਉਹ ਗੁਰੂ ਨੇ ਜਦੋਂ ਇਕੱਠੇ ਕਰਤੇ ਗੁਰੂ ਸਾਹਿਬ ਦੀ ਸੋਚ ਦਾ ਕੋਈ ਮਤਲਬ ਸਾਨੀ ਨਹੀਂ ਪਾਤਸ਼ਾਹ ਨੇ ਉਹ ਸਾਰੇ ਭਗਤ ਇੱਕ ਥਾਂ ਦੇ ਉੱਤੇ ਬਾਲੇ ਇਕੱਠੇ ਕੀਤੇ ਤੋ ਆਪਾਂ ਨੂੰ ਗੁਰੂ ਸਾਹਿਬ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹਾਂ ਬਹੁਤਾ ਕੱਟੜਵਾਦ ਉਹ ਨਹੀਂ ਠੀਕ ਹੈਗਾ ਥੋੜ੍ਹਾ ਜਿਹਾ ਉਹਨਾਂ ਦਾ ਮੰਨਣ ਦਾ ਤਰੀਕਾ ਵੱਖਰਾ ਹੋ ਸਕਦਾ ਮਨ ਦੇ ਤੇ ਅਕਾਲ ਨੂੰ ਹੀ ਆ ਮਨ ਦੇ ਸ਼ਬਦ ਨੂੰ ਹੀ ਆ ਤੋ ਜੇ ਥੋੜ੍ਹਾ ਬਹੁਤਾ ਕੋਈ ਫਰਕ ਹੈਗਾ ਵਾ ਤੇ ਉਹ ਇੰਨਾ ਨਹੀਂ ਕਰ ਲੈਣਾ ਚਾਹੀਦਾ ਵੀ ਇਹ ਸਾਡੇ ਨਹੀਂ ਆ ਸਾਡੇ ਹੀ ਆ ਸਾਰੇ ਆਪਣੇ ਹੀ ਆ ਤੋ ਆਪਾਂ ਤੇ ਕੋਸ਼ਿਸ਼ ਕਰਦੇ ਹਾਂ ਵੀ 15 ਭਗਤਾਂ ਦਾ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਉਹਦੇ ਰਾਹੀਂ ਆਪਾਂ ਹਰ ਇੱਕ ਕੋਲ ਬੈਠੀਏ ਔਰ ਕਈਆਂ ਨਾਲ ਆਪਾਂ ਬਹਿੰਦੇ ਵੀ ਹਾਂ

0: ਇਹ ਜਿਹੜੀ ਸੋਚ ਆ ਨਾ ਵੀ ਜੋ ਮੇਰੇ ਮੁਤਾਬਕ ਠੀਕ ਆ ਉਹੀ ਠੀਕ ਆ ਉਹ ਗਲਤ।
1: ਅੱਛਾ ਸੰਪਰਦਾਵਾਂ ਵਾਲੇ ਰੌਲੇ ਇੰਨੇ ਸਿੰਪਲ ਨਹੀਂ ਲੱਗਦੇ ਜਿੰਨੇ ਤੁਸੀਂ ਕਹਿਤਾ। ਵਧੀਆ ਗੱਲ ਆ, ਚੀਜ਼ਾਂ ਸਾਰੀਆਂ ਇਕੱਠੀਆਂ ਹੋਣੀਆਂ ਚਾਹੀਦੀਆਂ, ਪਰ ਜਦੋਂ ਮਰਿਆਦਾ ਬਣੀ, ਮਰਿਆਦਾ ਤੋਂ ਬਾਅਦ ਜਿਵੇਂ ਜਿਹੜੇ ਟਕਸਾਲੀ ਉਹ ਕਹਿੰਦੇ ਕਿ ਦਸਮ ਗ੍ਰੰਥ ਦਾ ਪ੍ਰਕਾਸ਼ ਉੱਥੇ ਹੁੰਦਾ ਸੀਗਾ ਅਕਾਲ ਤਖ਼ਤ ਸਾਹਿਬ ਤੇ, ਬਾਅਦ ਚੋਂ ਹੁਣ ਉਹ ਹਟ ਗਿਆ। ਦਸਮ ਗ੍ਰੰਥ ਵਾਲਾ ਮਸਲਾ ਵੀ ਅਸੀਂ ਦੇਖਦੇ ਹਾਂ, ਨਿਤਨੇਮ ਦੀਆਂ ਬਾਣੀਆਂ 'ਚ ਵੀ ਤੁਹਾਨੂੰ ਪਤਾ ਹੈਗਾ ਹੈ ਨਾ ਦਸਮ ਗ੍ਰੰਥ ਦੇ ਨਾਲ ਜੁੜਿਆ ਹੋਇਆ ਸਾਰਾ ਕੁਛ ਆ, ਉਹਦੇ ਬਾਵਜੂਦ ਅੱਜ ਤੱਕ ਦਸਮ ਗ੍ਰੰਥ ਵਾਲਾ ਮਸਲਾ ਹੱਲ ਨਹੀਂ ਹੋਇਆ ਹੈਗਾ, ਕਿਉਂ?
0: ਮਸਲਾ ਹੀ ਨਹੀਂ, ਹੱਲ ਤਾਂ ਤਾਂ ਹੋਵੇ। ਦੇਖੋ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤੇ ਜਪਜੀ ਸਾਹਿਬ ਤੋਂ ਬਾਅਦ ਜਾਪ ਸਾਹਿਬ ਦਾ ਪਾਠ ਆ, ਤਾਂ ਪ੍ਰਸਾਦ ਸਵਈਏ ਆ, ਕਬੇ ਬਾਅਦ 'ਚ ਬੇਨਤੀ ਚੌਪਈ ਆ, ਫਿਰ ਆਨੰਦ ਸਾਹਿਬ ਆ। ਅੰਮ੍ਰਿਤ ਛਕਾਉਣ ਵੇਲੇ ਪਾਠ ਤਾਂ ਹੁੰਦਾ ਨਾ, ਉਹ ਇਹ ਕਰਕੇ ਆਮ ਜਿਹੜਾ ਸਿੱਖ ਸ਼ਰਧਾਵਾਨ ਉਹ ਤੇ ਕੋਈ ਇੱਦਾਂ ਦੀ ਸੋਚ ਨਹੀਂ ਰੱਖਦਾ। ਹਾਂ ਇਹ ਤੇ ਹਰ ਸਿੱਖ ਨੂੰ ਪਤਾ ਵਾ ਵੀ ਜਿਹੜੀ ਗੁਰਿਆਈ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲੀ ਆ, ਹਰ ਸਿੱਖ ਮੰਨਦਾ ਏ, ਉਹ ਸੰਪਰਦਾਇ ਵੀ ਮੰਨਦੇ, ਉਹ ਦੂਜੇ ਵੀ ਮੰਨਦੇ ਆ, ਤੋ ਇਹ ਕਰਕੇ ਕੋਈ ਮਸਲਾ ਹੀ ਨਹੀਂ ਆ। ਅੱਜ ਦੇ ਸਮੇਂ ਦੇ ਵਿੱਚ ਆਪਾਂ ਸਿੱਖ ਤੇ ਜਦੋਂ ਜੰਗਲਾਂ ਯੁੱਧਾਂ 'ਚ ਹੀ ਆਪਣਾ ਇਤਿਹਾਸ ਪੜ੍ਹ ਲਓ ਵੀ ਉਦੋਂ ਵੀ ਤੇ ਅੰਮ੍ਰਿਤ ਸੰਚਾਰ ਹੁੰਦੇ ਰਹੇ ਤੇ ਬਾਣੀਆਂ ਤੇ ਪੜ੍ਹੀਆਂ ਜਾਂਦੀਆਂ ਇੱਦਾਂ ਹੀ, ਤੋ ਕਿਸੇ ਨੇ ਕੋਈ ਸਵਾਲ ਨਹੀਂ ਚੁੱਕਿਆ। ਤੋ ਇਹ ਕਰਕੇ ਕੋਈ ਵੀ ਏਦਾਂ ਵਾਦ ਵਿਵਾਦ ਕਰਦਾ ਵਾ ਪੰਥਕ ਹਿੱਤ 'ਚ ਨਹੀਂ ਹੈਗਾ।
1: ਇਸੇ ਤਰ੍ਹਾਂ ਨਾਨਕ ਸ਼ਾਹੀ ਕੈਲੰਡਰ ਵਾਲਾ ਜਿਹੜਾ ਉਹਨੂੰ ਕਹਿ ਦਿੱਤਾ ਗਿਆ, ਉਹ ਕਹਿੰਦੇ ਉਹਦੇ ਤਾਂ ਗੁਰੂ ਕਾਲ ਦੇ ਨਾਲ ਜਾਂ ਗੁਰੂ ਸਾਹਿਬ ਦੇ ਵਿਚਾਰ ਨਾਲ ਕੋਈ ਗੱਲ ਹੀ ਨਹੀਂ ਮਿਲਦੀ, ਯਾਨੀ ਉਹ ਜਿਹੜਾ ਕੈਲੰਡਰ ਦੇ ਆਧਾਰ ਦੇ ਉੱਤੇ ਜਿਹੜਾ ਬਣਾਇਆ ਗਿਆ ਕੈਲੰਡਰ ਹੈ ਅੱਗੇ ਉਹਦਾ ਮੂਲ ਹੀ ਖਰਾਬ ਹੈਗਾ।
0: ਦੇਖੋ ਅੱਜ ਵੀ ਅੱਜ ਦੇ ਸਮੇਂ ਦੇ ਵਿੱਚ ਇਹ ਵੀ ਵਾਦ ਵਿਵਾਦ ਪੰਥ ਦੇ ਹਿੱਤ 'ਚ ਨਹੀਂ ਹੈਗਾ। ਪਹਿਲਾਂ ਤੇ ਆਪਾਂ ਆਪਣੇ ਆਪ ਨੂੰ ਇੱਥੇ ਆਪਣੀ ਹੋਂਦ ਨੂੰ ਬਰਕਰਾਰ ਰੱਖਣਾ, ਇਸ ਪਾਸੇ ਸੋਚਣਾ ਚਾਹੀਦਾ, ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਚਾਹੀਦਾ, ਧੀਆਂ ਪੁੱਤਾਂ ਨੂੰ ਗੁਰੂ ਨਾਲ ਜੋੜਨਾ ਚਾਹੀਦਾ, ਸਾਡੇ ਸਾਹਮਣੇ ਜਿਹੜੀਆਂ ਚੁਣੌਤੀਆਂ ਵਾ ਉਹਦੇ ਵੱਲ ਵੇਖਣਾ ਚਾਹੀਦਾ। ਇਹ ਤੇ ਆਪਣੇ ਇੰਟਰਨਲ ਮਾਮਲੇ ਆ, ਸਿੱਖ ਜਦੋਂ ਕਿਤੇ ਤਾਕਤ 'ਚ ਆਉਣਗੇ ਬਹਿ ਕੇ ਨਜਿੱਠ ਲੈਣਗੇ, ਅੱਜ ਇਹ ਸਮਾਂ ਨਹੀਂ ਹੈਗਾ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ
1: The time is 9 p.m.
2: You are listening to Fairchild Radio CHKF FM 94.7, a multicultural radio station in Calgary.

0: ਸਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ, ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
7: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
8: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
7: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
8: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
7: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-4 403-461-6161।
9: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ। ਅੱਜ ਦਿਨ ਸ਼ੁੱਕਰਵਾਰ, ਹੁਣ ਤੋਂ ਲੈ ਕੇ 10 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਗੱਲਬਾਤ ਕਰਾਂਗੇ, ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲਈਏ। ਖੁਸ਼ਗਵਾਰ ਦਿਨ ਗੁਜ਼ਰੇ ਨੇ ਪਿਛਲੇ, ਲੇਕਿਨ ਮੌਸਮ ਵਿੱਚ ਥੋੜ੍ਹਾ ਜਿਹਾ ਬਦਲਾਅ ਆ ਰਿਹਾ। ਰਾਤ ਨੂੰ ਬੱਦਲਵਾਈ ਰਹੇਗੀ ਅਤੇ ਹਲਕੀ ਫੁਲਕੀ ਬਾਰਿਸ਼ ਵੀ ਹੋ ਸਕਦੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲਕੀ ਫੁਲਕੀ ਬਾਰਿਸ਼ ਮਾੜੀ ਮੋਟੀ ਹੋ ਸਕਦੀ ਹੈ। ਜ਼ਿਆਦਾ ਕਰਕੇ ਮੌਸਮ ਇਸੇ ਤਰ੍ਹਾਂ ਦਾ ਰਹੇਗਾ। 9 ਮਈ ਨੂੰ ਕੈਲਗਰੀ ਦੇ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਨੇ। ਅਸੀਂ ਲਾਈਵ ਆਪਣੇ ਪਲੇਟਫਾਰਮ 'ਤੇ ਯੂਟਿਊਬ 'ਤੇ ਇਹ ਪ੍ਰੋਗਰਾਮ ਪ੍ਰਸਾਰਿਤ ਕਰਾਂਗੇ ਜੀ। ਰੇਡੀਓ ਸਰਸੰਗਮ 'ਤੇ ਤੁਸੀਂ ਅਗਰ ਕਿਸੇ ਕਾਰਨ ਅਸਮਰੱਥ ਹੋ ਤਾਂ ਘਰ ਬੈਠੇ ਹੀ ਨਗਰ ਕੀਰਤਨ ਦੇ ਦਰਸ਼ਨ ਕਰ ਸਕਦੇ ਹੋ ਜੀ ਆਉਣ ਵਾਲੇ ਦਿਨਾਂ ਦੇ ਵਿੱਚ। 10 ਮਈ ਨੂੰ ਕੈਲਗਰੀ ਵਿੱਚ ਡਰੱਗ ਅਵੇਅਰਨੈਸ ਫਾਊਂਡੇਸ਼ਨ ਵੱਲੋਂ ਜੋ ਸਾਲਾਨਾ ਵਾਕ ਕਰਵਾਈ ਜਾਂਦੀ ਹੈ ਉਹ ਵੀ ਹੋਵੇਗੀ ਰੋਟਰੀ ਚੈਲੇਂਜਰ ਪਾਰਕ ਦੇ ਵਿੱਚ। ਕੈਲਗਰੀ ਦੇ ਰੋਟਰੀ ਚੈਲੇਂਜਰ ਪਾਰਕ ਵਿੱਚ ਇਸ ਵਾਕ ਨੂੰ ਹਰ ਸਾਲ ਆਯੋਜਿਤ ਕਰਵਾਉਂਦੇ ਨੇ ਬਲਵਿੰਦਰ ਸਿੰਘ ਕਾਲੋ ਹੁਣੀ ਡਰੱਗ ਅਵੇਅਰਨੈਸ ਫਾਊਂਡੇਸ਼ਨ ਕੈਲਗਰੀ ਵੱਲੋਂ। ਉਹਨਾਂ ਦਾ ਫੋਨ ਹੈ 403-617-9045 403-617-9045। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੁਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਵਧੀਆ ਰੇਟ ਲੈਣੇ ਨੇ ਤੇ 587-832-1208 ਤੇ ਸੰਪਰਕ ਕਰ ਲਓ। 587-832-1208 ਸੋਨਿਕ ਇੰਸ਼ੋਰੈਂਸ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਗੌਰਵ ਸ਼ਰਮਾ ਹੁਰੀ ਆਪ ਜੀ ਨੂੰ ਵਧੀਆ ਡੀਲ ਬਣਾ ਕੇ ਦੇ ਸਕਦੇ ਹਨ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਮਰਸੀਡੀਜ਼ ਦੀ। ਗੌਰਵ ਸ਼ਰਮਾ ਹੁਣਾਂ ਦਾ ਫੋਨ ਨੰਬਰ 403-903-6657। ਪੰਜਾਬ ਇੰਸ਼ੋਰੈਂਸ ਤੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਤੇ ਸੁਪਰਵਿਜ਼ਨ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ। ਪੰਜਾਬ ਇੰਸ਼ੋਰੈਂਸ ਤੇ ਜਾ ਕੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਭਰੋਸੇਯੋਗ ਸਲਾਹ ਲਈ ਫੋਨ ਨੰਬਰ ਨੋਟ ਕਰ ਲਓ 403-404-3500। YYC ਹੋਮ ਕੇਅਰ ਵਾਲੇ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੇ ਨੇ। ਬਿੱਲ ਸਿੱਧਾ ਅਲਬਰਟਾ ਸਰਕਾਰ ਨੂੰ ਭੇਜਣਗੇ। ਜੇਕਰ ਤੁਹਾਨੂੰ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੇ ਵਿੱਚ ਹੈਲਪ ਦੀ ਮਦਦ ਦੀ ਲੋੜ ਹੈ ਤਾਂ YYC ਕੇਅਰ ਤੇ ਵੀਰਪਾਲ ਕੌਰ ਹੋਰਾਂ ਨੂੰ ਫੋਨ ਕਰ

0: ਲਓ 8257600983 8257600983। समोसा हाउस इंडियन रेस्टोरेंट नॉर्थ ईस्ट कैलगरी दे विच है जी। समोसा हाउस इतों तुसीं 24 घंटे 7 दिन जाके खा सकते हो, ऑर्डर कर सकते हो, वैज नॉन वैज सब कुछ इतों मिलेगा। समोसा हाउस इंडियन रेस्टोरेंट, फोन नंबर 403-400-6-6-6-6 403-461-6161 ते पिक्सल फोटो स्टूडियो सवाना बाजार दे विच नॉर्थ ईस्ट कैलगरी दे सिर्फ $7 दे विच दो पासपोर्ट फोटो या पासपोर्ट फोटो सिर्फ $7 दे विच आप जी नूं करके देंगे। ਗਰੰਟੀਡ ਇਹ ਅਪਰੂਵਲ ਹੋਵੇਗੀ ਅਤੇ ਤੁਸੀਂ ਪਿਕਸਲ ਫੋਟੋ ਸਟੂਡੀਓ 'ਤੇ ਪਹੁੰਚੋ ਜਿੱਥੋਂ ਤੁਸੀਂ ਬੱਚਿਆਂ ਦੀਆਂ ਫੋਟੋ, ਫੈਮਿਲੀ ਫੋਟੋ ਸਭ ਕੁਛ ਕਰਵਾ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨੌਰਥ ਈਸਟ 403-947-0060 403-947-0060 ਰੇਡੀਓ ਸੁਰ ਸੰਗਮ 'ਤੇ ਸਮਾਂ ਹੋ ਗਿਆ ਜੀ ਕਿ ਪੰਜਾਬ ਤੋਂ ਗੱਲਬਾਤ ਸ਼ੁਰੂ ਕਰੀਏ ਜਤਿੰਦਰ ਪੰਨੂ ਜੀ ਦੇ ਨਾਲ। ਸਵਾਗਤ ਹੈ ਪੰਨੂ ਸਾਹਿਬ ਦਾ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ। ਪੰਨੂ ਸਾਹਿਬ, ਅਸੈਂਬਲੀ ਇਜਲਾਸ ਜਿਹੜਾ ਸਪੈਸ਼ਲ ਸੱਦਿਆ ਸੀ, ਬੁਲਾਇਆ ਗਿਆ ਸੀ, ਉਹ ਹੋਇਆ, ਉਹਦੇ ਵਿੱਚ ਕੀ ਕੀ ਵਾਪਰਿਆ, ਭਰੋਸੇ ਦਾ ਮਤ ਵੀ ਸਰਕਾਰ ਨੇ ਹਾਸਲ ਕਰਨਾ ਸੀ, ਹੋਰ ਕੀ ਕੀ ਹੋਇਆ ਜੀ?
1: ਕੁਲਦੀਪ ਜੀ, ਦੇਖੋ ਦੋ ਤਿੰਨ ਦਿਨਾਂ ਤੋਂ ਇਸ ਗੱਲ ਦਾ ਰੌਲਾ ਸੀ, 7 MP ਆਮ ਆਦਮੀ ਪਾਰਟੀ ਦੇ ਟੁੱਟ ਗਏ ਨੇ ਰਾਜ ਸਭਾ ਵਾਲੇ, ਉਹਨਾਂ ਸੱਤਾਂ ਚੋਂ 6 ਤੋਂ ਕੇ ਪੰਜਾਬ ਤੋਂ ਜਿੱਤ ਕੇ ਗਏ ਆ, ਚੁਣ ਕੇ ਗਏ ਜਿੱਤੇ ਤੇ ਨਹੀਂ ਜਿੱਤੇ ਤੇ ਤਾਂ ਜੇ ਮੁਕਾਬਲਾ ਵੀ ਚੁਣ ਕੇ ਇੱਥੋਂ ਗਏ ਨੇ, ਬਿਨਾਂ ਮੁਕਾਬਲਾ ਚੁਣੇ ਗਏ ਸੀ ਉਹ ਛੱਡ ਗਏ ਆ। ਇਹਦੇ ਤੋਂ ਬਾਅਦ ਇਹਨਾਂ ਦੀ ਅਸੈਂਬਲੀ ਪਾਰਟੀ ਚ ਵੀ ਪਾਰਟ ਪੈ ਸਕਦਾ। ਕਾਂਗਰਸ ਵਾਲੇ ਕਹਿੰਦੇ ਸੀ ਕਿ 50-55 MLA ਇਹਨਾਂ ਦੇ ਕਾਂਗਰਸ ਤੇ ਭਾਜਪਾ ਦੇ ਇਨ ਟੱਚ ਨੇ, ਉਹ ਕਿਸੇ ਵਕਤ ਵੀ ਪਾਰਟੀ ਛੱਡ ਸਕਦੇ ਆ। ਹਾਲਾਂਕਿ ਮੈਂ ਇੱਕ ਦੋ ਵਾਰੀ ਕਾਂਗਰਸ ਦੇ ਲੀਡਰ ਵਾਸੀ ਨਾਲ ਆਖਿਆ, ਮੈਂ ਕਿਹਾ ਪਿਛਲੇ ਸਾਲ ਤੁਸੀਂ ਕਹਿੰਦੇ ਸੀ ਉਹ ਤੁਹਾਡੇ ਟੱਚ ਵਿੱਚ ਨੇ, ਉਹੀ 50 ਉਧਰ ਹੁਣ ਉਹਨਾਂ ਨੇ ਭਾਜਪਾ ਨਾਲ ਜੁੜੇ ਆ ਕਿ ਹੋਰ ਵੱਖਰੇ ਆ, ਤਾਂ ਉਹ ਹੱਸ ਪੈਂਦੇ ਸੀ। ਉਹ ਤੋਂ ਜਾਪਦਾ ਸੀ ਕਿ ਐਵੇਂ ਮਾਰਦੇ ਆ ਜੱਕੜ, ਉਹਨਾਂ ਦੇ ਕੋਲ ਹੈਗੀ ਗੱਲ। ਹੁਣ ਇਹ ਜਿਹੜੇ ਢੰਗ ਨਾਲ ਇੱਦਾਂ ਹੀ ਗੱਲ ਚੱਲਦੀ ਰਹੀ, ਭਾਜਪਾ ਵਾਲੇ ਵੀ ਕਹਿੰਦੇ ਸੀ ਇਹਨਾਂ ਦੇ ਬੰਦੇ ਟੁੱਟੇ ਕਿ ਟੁੱਟੇ, ਅਕਾਲੀ ਵੀ ਕਹਿੰਦੇ ਸੀ ਟੁੱਟ ਜਾਣੇ। ਪਰਸੋਂ ਸ਼ਾਮ ਤੱਕ ਇਹ ਗੱਲ ਆ ਗਈ ਸੀ ਕਿ ਜਾਂ ਤਾਂ ਸਰਕਾਰ ਆਪਣੇ ਵਾਸਤੇ ਭਰੋਸੇ ਦਾ ਵੋਟ ਮੰਗੇਗੀ, ਜਾਂ ਕੋਈ ਥੋੜੀ ਬਹੁਤ ਜੇ ਆਸ ਹੋਈ ਕਿ ਬੰਦੇ ਟੁੱਟ ਸਕਦੇ ਆ, ਤੇ ਫਿਰ ਵਿਰੋਧੀ ਧਿਰ ਵੀ ਬੇਭਰੋਸਗੀ ਦਾ ਮਤਾ ਲਿਆ ਸਕਦੀ ਹੈ। ਤੇ ਜੇ ਬੇਭਰੋਸਗੀ ਦਾ ਮਤਾ ਉਹਨਾਂ ਲਿਆਂਦਾ ਤੇ ਉਹਦੇ ਤੋਂ ਪਹਿਲਾਂ ਸਰਕਾਰ ਆਪਣਾ ਭਰੋਸੇ ਦਾ ਵੋਟ ਵਾਲਾ ਮਤਾ ਜਿਹੜਾ ਉਹ ਅੱਗੇ ਰੱਖੂਗੀ, ਇਹ ਕਹਿ ਕੇ ਕਿ ਸਰਕਾਰ ਖੁਦ ਹੀ ਲੈਣ ਦੇ ਤੁਹਾਡੇ ਮਤੇ ਦੀ ਲੋੜ ਦੀ। ਇਹੋ ਜਿਹੀ ਨੌਬਤ ਹੀ ਨਹੀਂ ਆਈ। ਜੇ ਵਿਰੋਧੀ ਧਿਰ ਨੂੰ ਮਾੜੀ ਮੋਟੀ ਵੀ ਆਸ ਹੁੰਦੀ ਕਿ ਬੰਦੇ ਟੁੱਟ ਸਕਦੇ ਆ, ਇਹਨਾਂ ਨੇ ਵਿਰੋਧੀ ਧਿਰ ਦੋ ਬੇਭਰੋਸਗੀ ਦਾ ਮਤਾ ਪੇਸ਼ ਕਰ ਦੇਣਾ ਸੀ, ਉਹ ਇਹਨਾਂ ਨੇ ਕੀਤਾ ਨਹੀਂ। ਇਹਦਾ ਮਤਲਬ ਸਾਫ ਹੈ ਕਿ ਇਹਨਾਂ ਨੂੰ ਪਹਿਲਾਂ ਦਿਸ ਪਿਆ ਸੀ ਬੰਦਾ ਤੇ ਇੱਕ ਵੀ ਨੀ ਟੁੱਟ ਰਿਹਾ, ਤੇ ਫਾਇਦਾ ਕੀ ਹੋਵੇਗਾ। ਉੱਥੇ ਇਜਲਾਸ ਹੋਇਆ, ਇਜਲਾਸ ਦੇ ਦੌਰਾਨ ਹੀ ਉੱਥੇ ਜਾ ਕੇ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਪਈਆਂ, ਜਿਹਦਾ ਕਰਕੇ ਉਹ ਲਗਾਤਾਰ ਇਹ ਚਰਚਾ ਚੱਲਦੀ ਰਹੀ ਕਿ ਇਹ ਭਰੋਸੇ ਵਾਲਾ ਵੋਟ ਪਾਸ ਹੋਵੇਗਾ ਕਿ ਨਹੀਂ। ਸਾਨੂੰ ਪਤਾ ਸੀ ਕਿ ਪਾਸ ਹੋਏਗਾ, ਕੋਈ ਪ੍ਰੋਬਲਮ ਹੀ ਨਹੀਂ। ਉਹਦੇ ਦਰਮਿਆਨ ਜਦੋਂ ਥੋੜੀ ਜਿਹੀ ਬਹਿਸ ਚੱਲਣੀ ਸ਼ੁਰੂ ਹੋਈ, ਮੁੱਢਲੇ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਲੀਡਰ ਆਪੋਜੀਸ਼ਨ ਤੇ ਮੁੱਖ ਮੰਤਰੀ ਭਗਵੰਤ ਮਾਨ ਪਾਸੇ ਠੱਠੇ ਦੀਆਂ ਗੱਲਾਂ ਵੀ ਕਰਦੇ ਰਹੇ। ਉਹਨੇ ਵੀ ਆਖਿਆ ਤੁਸੀਂ ਮੇਰੇ ਸੀਨੀਅਰ ਹੋ, ਸੀਨੀਅਰ ਹੈ ਵੀ ਆ ਪ੍ਰਤਾਪ ਸਿੰਘ ਬਾਜਵਾ, ਉਹ ਪਹਿਲੀ ਵਾਰੀ 1992 ਚ ਸੀਟ ਜਿੱਤਿਆ ਸੀ ਵਿਧਾਨ ਸਭਾ ਦੀ, ਤੇ ਜਿਹੜਾ ਭਗਵੰਤ ਮਾਨ ਆ ਉਹਨੇ ਪਹਿਲੀ ਚੋਣ ਹੀ ਜਾ ਕੇ 2012 ਚ ਉਹ ਤੋਂ 20 ਸਾਲ ਬਾਅਦ ਲੜੀ ਹੈ, ਤੇ 2014 ਚ ਲੋਕ ਸਭਾ ਦੀ ਚੋਣ ਜਿੱਤੀ ਹੈ। ਇਸ ਕਰਕੇ ਪ੍ਰਤਾਪ ਸਿੰਘ ਬਾਜਵਾ ਸੀਨੀਅਰ ਵੀ ਸੀ, ਉਹਨੇ ਨੂੰ ਆਖਿਆ ਸੀਨੀਅਰ ਆ। ਇੱਥੋਂ ਗੱਲਾਂ ਚੱਲਦੀਆਂ, ਸਰਕਾਰੀਆਂ ਗੱਲਾਂ ਚੱਲਦੀਆਂ ਰਹੀਆਂ। ਫਿਰ ਥੋੜਾ ਬਹੁਤ ਇਹਨੇ ਸੁਖਪਾਲ ਸਿੰਘ ਖਹਿਰੇ ਨੇ ਟੋਕਾ ਟਾਕੀ ਸ਼ੁਰੂ ਕੀਤੀ, ਤੇ ਇਹਦੇ ਤੋਂ ਬਾਅਦ ਭਗਵੰਤ ਮਾਨ ਨੇ ਇਹਦੇ ਟੋਕਾ ਟਾਕੀ ਸ਼ੁਰੂ ਕਰਤੀ। ਉਹਨੇ ਕੁੱਝ ਨਿੱਜੀ ਗੱਲਾਂ ਸੁਖਪਾਲ ਸਿੰਘ ਖਹਿਰੇ ਨੇ ਕਹਿਤੀਆਂ, ਕੁੱਝ ਨਿੱਜੀ ਅੱਗੋਂ ਇਹਨੇ ਕਹਿਤੀਆਂ। ਗੱਲ ਇਸ ਤੱਕ ਕਹਿ ਕੇ ਬਕਵਾਸ ਕਰਦਾ ਆਮੋ ਸਾਹਮਣੇ ਇੱਦਾਂ ਦੇ ਲਫ਼ਜ਼ ਚੱਲਣ ਲੱਗ ਪਏ। ਸਪੀਕਰ ਨੇ ਆਖਿਆ ਮੈਂ ਕੱਢ ਦਿੰਦਾ। ਇਹ ਵੀ ਆਖਿਆ ਗਿਆ ਕਿ ਜਿਹੜਾ ਪ੍ਰੋਟੋਕੋਲ ਹੈ ਉਹਦੇ ਮੁਤਾਬਕ ਤਾਂ ਗੈਲਰੀ ਚ ਬੈਠਾ ਕੋਈ ਵਿਜ਼ਟਰ ਵੀ ਲੱਤੇ ਨਾਲ ਚੜਾ ਕੇ ਨਹੀਂ ਬੈਠ ਸਕਦਾ, ਤੇ ਸੁਖਪਾਲ ਸਿੰਘ ਖਹਿਰਾ ਕਿਉਂ ਬੈਠਾ। ਰੂਲਸ ਦੇ ਵਿੱਚ ਇਹੋ ਹੀ ਆ, ਪਰ ਉੱਥੇ ਕਈ ਲੋਕ ਹੋਰ ਵੀ ਬਹਿ ਜਾਂਦੇ, ਇਹਦਾ ਇਹ ਵੀ ਮੁੱਦਾ ਬਣਿਆ। ਇਹਦੇ ਦਰਮਿਆਨ

0: ਭਿਆਨ ਸੁਖਪਾਲ ਸਿੰਘ ਖਹਿਰੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਬਹੁਤ ਵੱਡਾ ਦੋਸ਼ ਲਾਤਾ ਕਿ ਉਹਦਾ ਟੈਸਟ ਹੋਣਾ ਚਾਹੀਦਾ। ਪ੍ਰਤਾਪ ਸਿੰਘ ਬਾਜਵਾਈ ਨੂੰ ਟੈਸਟ ਕੀਤਾ ਉਹਨੇ ਚਿਰ ਨੂੰ ਮੁੱਖ ਮੰਤਰੀ ਜਾ ਚੁੱਕਾ ਸੀ। ਸਪੀਕਰ ਨੇ ਉਸ ਪ੍ਰਤਾਪ ਸਿੰਘ ਬਾਜਵਾ ਦੀ ਲਿਖੀ ਚਿੱਠੀ ਨੂੰ ਆਖਿਆ ਕਿ ਇਸ ਤਰ੍ਹਾਂ ਦੀਆਂ ਗੱਲਾਂ ਦੀ ਕੋਈ ਪਰਮਿਸ਼ਨ ਨਹੀਂ ਹੁੰਦੀ, ਇੱਥੇ ਕੋਈ ਟੈਸਟ ਕਰਾਉਣ ਦੀ ਲੋੜ ਨਹੀਂ, ਨਾ ਕਦੇ ਇੱਦਾਂ ਕਰਵਾਏ ਗਏ, ਗੱਲ ਖਤਮ ਹੋ ਗਈ। ਇਹ ਵਾਕਆਊਟ ਕਰਕੇ, ਇਹ ਵਾਕਆਊਟ ਕਰਕੇ ਤੇ ਅਸੈਂਬਲੀ ਦੀ ਬਿਲਡਿੰਗ ਚ ਵੱਖ ਵੱਖ ਗੈਲਰੀਆਂ ਚ ਨਾਰੇ ਮਾਰਦੇ ਫਿਰਦੇ ਰਹੇ। ਉਹ ਆਪਣਾ ਹਾਊਸ ਚਲਾਉਂਦੇ ਰਹੇ, ਹਾਊਸ ਦੇ ਵਿੱਚ ਉਹਨਾਂ ਨੇ ਭਰੋਸੇ ਦਾ ਵੋਟ ਮੰਗਿਆ ਤੇ ਉਹਨਾਂ ਦੇ 94 MLA ਨੇ, 92 ਤਾਂ ਪਹਿਲਾਂ ਜਿੱਤੇ ਸੀ ਤੇ 2 ਬਾਅਦ ਚ ਉਹਨਾਂ ਨੇ ਉਪ ਚੋਣਾਂ ਜਿੱਤੀਆਂ, ਜਿੱਤੀਆਂ 3 ਹੈ, ਪਰ ਉਹਨਾਂ ਚੋਂ ਇੱਕ ਜਿਹੜਾ MLA ਸੀ ਬਰਨਾਲੇ ਵਾਲਾ, ਉਹ ਗੁਰਵੀਰ ਸਿੰਘ ਮੀਤ ਹੈ, ਉਹ ਕਿਉਂਕਿ ਪਾਰਲੀਮੈਂਟ ਜਾ ਚੁੱਕਾ ਇਸ ਕਰਕੇ ਉਹ 92 ਦੀਆਂ 91 ਰਹਿ ਗਈਆਂ ਤੇ 3 ਉਪ ਚੋਣਾਂ ਜਿੱਤ ਕੇ 94 ਹੋ ਗਏ ਸੀ। 94 ਚੋਂ ਕੱਲ ਦੇ 88 ਬੰਦੇ ਹਾਜ਼ਰ ਸੀ। ਜਦੋਂ 88 ਹਾਜ਼ਰ ਸੀ ਤੇ ਬਹੁਤ ਸਾਰੇ ਲੋਕ ਪੁੱਛਦੇ ਸੀ ਕਿ ਇਹ 6 ਤੇ ਇਹਨਾਂ ਦੇ ਘੱਟੋ ਘੱਟ ਬਾਗੀ ਹੋ ਗਏ ਨਾ। ਅਸਲ ਚ 6 ਬਾਗੀ ਨਹੀਂ ਹੋਏ, ਉਹਨਾਂ ਚੋਂ ਇੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਹੈ ਜਿਹੜਾ ਪਾਰਟੀ ਦਾ ਸੁਰ ਮਿਲਾ ਕੇ ਨਹੀਂ ਚੱਲਦਾ, ਬਾਗੀ ਵੀ ਕਹਿ ਦਿਓ, ਪਾਰਟੀ ਨੇ ਉਹਨੂੰ ਸਸਪੈਂਡ ਕੀਤਾ ਹੋਇਆ। ਹੁਣ ਸਸਪੈਂਡ ਕੀਤਾ ਜਿਹੜਾ MLA ਆ ਉਹਦੇ ਉੱਤੇ ਪਾਰਟੀ ਦਾ ਵਿਪ ਲਾਗੂ ਹੁੰਦਾ ਕਿ ਨਹੀਂ ਹੁੰਦਾ ਪਤਾ ਨੀ, ਉਹ ਕੱਲ ਹੌਸਲੇ ਚ ਵੜਿਆ ਹੀ ਨਹੀਂ, ਉਹ ਬਾਹਰ ਰਹਿ ਗਿਆ। ਬਾਕੀ ਜਿਹੜੇ 5 ਜਣੇ ਆ ਉਹਨਾਂ ਚੋਂ 2 ਜੇਲ੍ਹ ਵਿੱਚ ਆ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਹਰਮੀਤ ਸਿੰਘ ਪਠਾਨਵਾਜਰਾ। ਇੱਕ ਦੇ ਖਿਲਾਫ ਕਿਸੇ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਆ, ਦੂਸਰੇ ਉੱਤੇ ਇੱਕ ਔਰਤ ਨਾਲ ਬਲਾਤਕਾਰ ਦਾ ਕੇਸ ਆ, ਉਹ 2 ਜਣੇ ਜੇਲ੍ਹ ਵਿੱਚ ਆ। ਇੱਕ ਤੀਸਰਾ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ, ਉਹ ਕਿਉਂਕਿ ਇੱਕ ਪੁਰਾਣੇ ਕੇਸ ਦੇ ਵਿੱਚੋਂ ਅਦਾਲਤ ਨੇ ਸਜ਼ਾ ਦਿੱਤੀ ਸੀ, ਹੁਣੇ ਹੁਣੇ ਜ਼ਮਾਨਤ ਕਰਾ ਕੇ ਆ। ਜ਼ਮਾਨਤ ਤੋਂ ਬਾਅਦ ਕੋਈ ਜ਼ਮਾਨਤ ਦੀਆਂ ਸ਼ਰਤਾਂ ਵੀ ਹੁੰਦੀਆਂ, ਪਤਾ ਨੀ ਸ਼ਰਤਾਂ ਕੀ ਆ। ਅਜੇ ਤੱਕ ਉਹ ਪਬਲਿਕਲੀ ਕਿਸੇ ਇਹੋ ਜਿਹੇ ਫੰਕਸ਼ਨਾਂ ਚ ਬਹੁਤਾ ਜਾਂਦਾ ਨਹੀਂ ਤੇ ਉਹ ਵਿਧਾਨ ਸਭਾ ਵਿੱਚ ਵੀ ਨਹੀਂ ਆ। 2 ਜਣੇ ਹੋਰ ਨਹੀਂ ਆਏ, ਇੱਕ ਉਹ ਲਾਡੀ ਢੋਸ ਆ, ਪੂਰਾ ਨਾਂ ਤੇ ਮੁੰਡੇ ਦਾ ਮੈਨੂੰ ਭੁੱਲ ਗਿਆ, ਧਰਮਕੋਟ ਹਲਕੇ ਤੋਂ ਜਿੱਤਿਆ ਜਿਹੜਾ MLA ਆ। ਦੂਸਰਾ ਅਟਾਰੀ ਹਲਕੇ ਤੋਂ, ਅਟਾਰੀ ਰਿਜ਼ਰਵ ਤੋਂ ਜਿੱਤਿਆ ਜਸਵਿੰਦਰ ਸਿੰਘ ਆ। ਉਹ 2 ਜਣੇ ਬਿਮਾਰ ਨੇ ਤੇ 2 ਵਿਦੇਸ਼ਾਂ ਵਿੱਚ ਇਸ ਵੇਲੇ ਇਲਾਜ ਕਰਾਉਣ ਵਾਸਤੇ ਗਏ ਆ, ਕਈ ਕਈ ਦਿਨ ਪਹਿਲਾਂ ਦੇ ਗਏ ਆ। ਇਹ ਹਾਊਸ ਉਹਨਾਂ ਦੇ ਜਾਣ ਤੋਂ ਬਾਅਦ ਸੱਦਿਆ ਗਿਆ ਸੀ, ਇਸ ਕਰਕੇ ਉਹ ਹਾਜ਼ਰ ਨਹੀਂ। ਇਹਦਾ ਮਤਲਬ ਇਹ ਹੈ ਕਿ 2 ਵਿਦੇਸ਼ ਵਿੱਚ ਨੇ, 2 ਜੇਲ੍ਹ ਵਿੱਚ ਨੇ, ਇੱਕ ਨੂੰ ਪਾਰਟੀ ਨੇ ਸਸਪੈਂਡ ਕੀਤਾ, ਇੱਕ ਕਿਉਂਕਿ ਜੇਲ੍ਹ ਵਿੱਚੋਂ ਜ਼ਮਾਨਤ ਤੇ ਛੁੱਟ ਕੇ ਆਇਆ ਇਸ ਕਰਕੇ ਉਹ ਨਹੀਂ ਆਇਆ। 6 ਤਾਂ ਇਹ ਕੱਢ ਦਿਓ, ਬਾਕੀ 88 ਪੂਰੇ ਦੇ ਪੂਰੇ ਇਹਨਾਂ ਦੇ ਬੰਦੇ ਉੱਥੇ ਵਿਧਾਨ ਸਭਾ ਚ ਹਾਜ਼ਰ ਸੀ ਤੇ ਉਹਨਾਂ ਸਾਰਿਆਂ ਨੇ ਇੱਕ ਰਾਏ ਚ ਮੁੱਖ ਮੰਤਰੀ ਭਗਵੰਤ ਮਾਨ ਦਾ ਸਮਰਥਨ ਕੀਤਾ ਤੇ ਪਾਰਟੀ ਦੀ ਖਾਤਰ ਵੋਟ ਪਾਈ ਆ। ਇਸ ਮਾਮਲੇ ਚ ਇਹ ਥੋੜਾ ਜਿਹਾ ਕੱਟ ਗਿਆ ਕਿ ਦੂਸਰੇ ਕਹਿੰਦੇ ਜੀ ਸਾਰਿਆਂ ਨੂੰ ਬਾਹਰ ਕੱਢ ਕੇ, ਕਾਂਗਰਸ ਵਾਲਿਆਂ ਤੋਂ ਭਲਾ ਉੱਥੇ ਰੌਲਾ ਰੱਪਾ ਪਿਆ ਤੇ ਬਾਹਰ ਚਲੇ ਗਏ। ਉਹਦੇ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦਾ ਇੱਕ ਸੀ, ਉਹ ਵੀ ਬਾਹਰ ਚਲਾ ਗਿਆ। ਅਕਾਲੀਆਂ ਦਾ ਪਤਾ ਹੀ ਨੀ ਹੁੰਦਾ ਵੀ ਕੌਣ ਕਿੱਧਰ ਆ, ਕਿਉਂਕਿ ਮਨਪ੍ਰੀਤ ਸਿੰਘ ਰਾਣੀ ਲੀਡਰ ਆ ਉਹਨਾਂ ਦਾ ਤੇ ਉਹ ਅਕਾਲੀ ਦਲ ਬਾਦਲ ਦੇ ਨਾਲ ਨੀ, ਉਹ ਚਲਾ ਗਿਆ ਅੰਮ੍ਰਿਤਪਾਲ ਸਿੰਘ ਦੀ ਧਿਰ ਨਾਲ। ਇੱਕ ਵਿਕਰਮ ਸਿੰਘ ਮਜੀਠੀਆ ਦੀ ਪਤਨੀ, ਉਹ ਇਕੱਲੀ ਜ਼ਰੂਰ ਹੁੰਦੀ ਆ, ਤੀਸਰਾ ਇਹਨਾਂ ਦਾ ਮੈਂਬਰ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਹੈ, ਉਹ ਖੁੱਲੇ ਤੌਰ ਤੇ ਆਮ ਆਦਮੀ ਪਾਰਟੀ ਨਾਲ ਤੁਰਿਆ ਫਿਰਦਾ, ਪਰ ਇੱਥੇ ਆ ਕੇ ਜੇ ਵੋਟ ਪਾਉਂਦਾ ਤੇ ਫਿਰ ਉਹਦੀ ਆਪਣੀ ਮੈਂਬਰੀ ਨੂੰ ਖਤਰਾ ਹੋ ਸਕਦਾ ਸੀ, ਉਹ ਕੱਲ ਨਹੀਂ ਆਇਆ। ਭਾਜਪਾ ਦੇ 2 ਮੈਂਬਰ ਜਿੱਤੇ ਆ, ਉਹ 2 ਕੱਲ ਬਾਹਰ ਸੀ, ਭਾਜਪਾ ਵਾਲਿਆਂ ਨੇ ਬਾਹਰ ਆਪਣਾ ਵੱਖਰਾ ਸੈਸ਼ਨ ਚਲਾਇਆ ਸੀ, ਮੌਕ ਸੈਸ਼ਨ ਆਪਣਾ ਕਰਦੇ ਰਹੇ, ਸਰਕਾਰੀ ਸੈਸ਼ਨ ਵਿਧਾਨ ਸਭਾ ਦੇ ਬਰਾਬਰ ਉਹਨਾਂ ਨੇ ਆਪਣੀ ਵਿਧਾਨ ਸਭਾ ਚਲਾਈ, ਜਿਹਦੇ ਚ ਕੁਝ ਹਾਰੇ ਹੋਏ ਵਿਧਾਇਕ ਵੀ ਲਿਆਂਦੇ, ਕੁਝ ਹਾਰੇ ਹੋਏ ਮੰਤਰੀ ਵੀ ਲਿਆਂਦੇ। 2 ਜਿਹੜੇ ਇਸ ਵੇਲੇ ਦੇ ਇਹਨਾਂ ਦੇ ਵਿਧਾਇਕ ਨੇ, ਇੱਕ ਅਸ਼ਵਨੀ ਸ਼ਰਮਾ ਤੇ ਇੱਕ ਜੰਗੀ ਲਾਲ ਮਹਾਜਨ, ਉਹ ਵੀ 2 ਉੱਥੇ ਸੀ। ਕੁਝ ਇੱਧਰ ਉੱਧਰ ਦੇ ਹੋਰ ਲੋਕ ਵੀ ਲਿਆ ਕੇ ਬਿਠਾ ਕੇ ਤੇ ਹਾਲ ਭਰ ਕੇ ਆਪਣਾ ਸੈਸ਼ਨ ਚਲਾਉਂਦੇ ਰਹੇ, ਜਿਹਦਾ ਮਤਲਬ ਕੋਈ ਨੀ ਗਾ। ਏਦਾਂ ਦਾ ਸੈਸ਼ਨ ਤਾਂ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਸੁਖਬੀਰ ਹੋਰਾਂ ਨੇ ਵੀ ਬਾਹਰ ਚਲਾਇਆ ਸੀ, ਕਿਉਂਕਿ ਉਹਨਾਂ ਦੇ ਖਿਲਾਫ਼ ਅੰਦਰ ਹਾਊਸ ਦੇ ਵਿੱਚ ਕਾਫ਼ੀ ਕੱਪ ਪੈਂਦੀ ਸੀ ਕਿ ਇਹਨਾਂ ਨੇ ਭ੍ਰਿਸ਼ਟਾਚਾਰ ਕੀਤਾ, ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੈ, ਤੇ ਉਹਨਾਂ ਨੇ ਬਾਹਰ ਆ ਕੇ ਆਪਣਾ ਵੱਖਰਾ ਇਜਲਾਸ ਲਾ ਲਿਆ ਸੀ। ਇਹ ਏਦਾਂ ਦਾ ਡਰਾਮਾ ਤੇ ਚੱਲਦਾ ਰਹਿੰਦਾ, ਪਰ ਮੋਟੇ ਤੌਰ ਤੇ ਹੈ ਕਿ ਸਰਕਾਰ ਆਪਣਾ ਭਰੋਸੇ ਦਾ ਵੋਟ ਲੈ ਕੇ ਅੱਗੇ ਨਾਲੋਂ ਮਜ਼ਬੂਤ ਹੋ ਗਈ।
1: ਪੰਨੂ ਸਾਹਿਬ, ਬੇਅਦਬੀ ਦੇ ਮਾਮਲੇ ਤੇ ਸਿੱਖਾਂ ਦੇ ਵਾਸਤੇ, ਸਿੱਖਾਂ ਦੇ ਜਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਕਾਨੂੰਨ ਬਣ ਗਿਆ ਤੇ ਬਾਕੀਆਂ ਵੱਲੋਂ ਵੀ ਹੱਥ ਪੈਰ ਮਾਰੇ ਜਾ ਰਹੇ ਨੇ। ਕੱਲ ਵੀ ਅਸੀਂ ਇਹਦੇ ਮੁੱਦੇ ਤੇ ਗੱਲ ਕੀਤੀ ਸੀ, ਈਸਾਈ ਭਾਈਚਾਰੇ ਵੱਲੋਂ ਹਾਈਕੋਰਟ ਦੇ ਵਿੱਚ ਪਹੁੰਚ ਕੀਤੀ ਗਈ ਹੈ ਤੇ ਹਾਈਕੋਰਟ ਵੱਲੋਂ ਕੋਈ ਜਵਾਬ ਮਿਲਿਆ ਕਿ ਨਹੀਂ ਜੀ?
0: ਤਾਂ ਤੁਸੀਂ

0: ਭਾਈ ਭਾਈਚਾਰੇ ਨੇ ਮੁੱਦਾ ਇਹ ਬਣਾਇਆ ਸੀ ਕਿ ਦੇਸ਼ ਧਰਮ ਨਿਰਪੱਖ ਹੈ ਤੇ ਫਿਰ ਸਾਰੇ ਨਿਯਮਤ ਸਕੂਲ ਧਰਮ ਨਿਰਪੱਖ ਹੋਣੇ ਚਾਹੀਦੇ ਹਨ। ਇਹਨਾਂ ਨੇ ਵਿਅਕਤੀ ਵਿਰੋਧੀ ਕਾਨੂੰਨ ਬਣਾਇਆ, ਉਹ ਇਕੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਾਲ ਤੇ ਬਣਾ ਲਿਆ, ਬਾਕੀਆਂ ਦਾ ਮੁੱਦਾ ਨਾਲ ਕਿਉਂ ਨੀ ਜੋੜਿਆ ਗਿਆ? ਉਹਦੇ ਉੱਤੇ ਮੇਰੀ ਆਪਣੀ ਵੀ ਰਾਏ ਹੈ ਕਿ ਉਹਨਾਂ ਦੀ ਮੰਗ ਗਲਤ ਆ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਕੀਆਂ ਨਾਲੋਂ ਵੱਖਰੀ ਪੋਜੀਸ਼ਨ ਆ। ਸਾਡੀਆਂ ਅਦਾਲਤਾਂ, ਇੱਥੋਂ ਤੱਕ ਕਿ ਦੇਸ਼ ਦੀ ਸੁਪਰੀਮ ਕੋਰਟ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਵਿੰਗ ਗੁਰੂ ਮੰਨ ਚੁੱਕੀ ਹੈ, ਜਾਗਤ ਜੋਤ ਗੁਰੂ। ਕਦੇ ਕਿਸੇ ਕਿਤਾਬ ਦੇ ਨਾਂ ਦੇ ਉੱਤੇ ਜਾਇਦਾਦ ਨਹੀਂ ਅਲਾਟ ਕੀਤੀ ਜਾ ਸਕਦੀ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਕਿ ਕਿਤਾਬ ਨਹੀਂ, ਕਿਤਾਬ ਤੋਂ ਉੱਪਰ ਉੱਠ ਕੇ ਇੱਕ ਲਿਵਿੰਗ ਗੁਰੂ ਹੈ, ਜਾਗਤ ਜੋਤ ਮੰਨਿਆ ਗਿਆ। ਇਸ ਕਰਕੇ ਇਹਦੇ ਨਾਂ ਤੇ ਜਾਇਦਾਦ ਵੀ, ਇਹਦੇ ਨਾਂ ਤੇ ਜ਼ਮੀਨਾਂ ਵੀ, ਇਹਦੇ ਨਾਂ ਦੇ ਉੱਤੇ ਬਿਲਡਿੰਗਾਂ ਵੀ, ਇਹਨੂੰ ਸੁਪਰੀਮ ਕੋਰਟ ਵੀ ਮਾਨਤਾ ਦੇ ਚੁੱਕੀ ਇੱਕ ਲਿਵਿੰਗ ਗੁਰੂ ਦੇ ਤੌਰ ਤੇ। ਉਹਦੇ ਬਰਾਬਰ ਤਾਂ ਬਾਕੀ ਦੇ ਨਹੀਂ ਰੱਖੇ ਜਾ ਸਕਦੇ, ਓਦਾਂ ਬਾਕੀ ਧਰਮਾਂ ਸਾਡਾ ਸਤਿਕਾਰ ਹੈ, ਉਹਨਾਂ ਦੇ ਧਰਮ ਗ੍ਰੰਥਾਂ ਦਾ ਵੀ ਸਤਿਕਾਰ ਹੈ। ਇਹਨਾਂ ਨੇ ਈਸਾਈ ਭਾਈਚਾਰੇ ਚੋਂ ਐਂਗਲੀਕਨ ਚਰਚ ਵਾਲਿਆਂ ਨੇ ਜਾ ਕੇ ਚੁਣੌਤੀ ਦਿੱਤੀ ਸੀ। ਕੱਲ ਜਦੋਂ ਹਾਈਕੋਰਟ ਚ ਕੇਸ ਪੇਸ਼ ਹੋਇਆ ਤੇ ਹਾਈਕੋਰਟ ਨੇ ਆਖਿਆ ਤੁਹਾਡੀਆਂ ਕੇਸ ਦੀਆਂ ਜਿਹੜੀਆਂ ਦਲੀਲਾਂ ਨੇ ਬਾਅਦ ਵਿੱਚ ਸੁਣਾਂਗੇ, ਇਹਦੇ ਸਾਰੇ ਪੱਖ ਬਾਅਦ ਵਿੱਚ ਵਿਚਾਰੇ ਜਾਣਗੇ, ਮੈਰਿਟ ਦੇ ਉੱਤੇ ਫੈਸਲਾ ਹੋਵੇਗਾ, ਪਰ ਪਹਿਲੀ ਗੱਲ ਇਹ ਕਿ ਤੁਸੀਂ ਆਪਣੇ ਬੋਨਾਫਾਈਡੀ ਹੋਣ ਦਾ ਸਬੂਤ ਦਿਓ ਕਿ ਤੁਹਾਨੂੰ ਇਹ ਹੱਕ ਹੈਗਾ ਵੀ ਹੈਗਾ ਕਿ ਇਹੋ ਜਿਹੇ ਮਾਮਲੇ 'ਚ ਜਾ ਕੇ ਅਦਾਲਤ ਵਿੱਚ ਤੁਸੀਂ ਕੋਈ ਪਟੀਸ਼ਨ ਕਰ ਸਕੋ। ਤੁਸੀਂ ਐਂਗਲੀਕਨ ਚਰਚ ਵੱਲੋਂ ਪੇਸ਼ ਹੋਏ ਹੋ, ਕੀ ਐਂਗਲੀਕਨ ਚਰਚ ਜਿਹੜਾ ਉਹ ਤੁਹਾਨੂੰ ਇਸ ਗੱਲ ਵਾਸਤੇ ਆਥੋਰਾਈਜ਼ ਕਰਦਾ ਕਿ ਤੁਸੀਂ ਉਹਨਾਂ ਦਾ ਨਾਂ ਵਰਤ ਕੇ ਕਿਸੇ ਅਦਾਲਤ ਵਿੱਚ ਕੇਸ ਕਰੋ? ਔਰ ਜਿਹੜਾ ਐਂਗਲੀਕਨ ਚਰਚ ਆ ਉਹਦੀ ਪੰਜਾਬ ਵਿੱਚ ਜਾਂ ਭਾਰਤ ਵਿੱਚ ਐਡੀ ਵੱਡੀ ਪੋਜੀਸ਼ਨ ਹੈਗੀ ਆ, ਸਵਾਲ ਇਹ ਵੀ ਉੱਠੇਗਾ ਕਿ ਈਸਾਈਆਂ ਦੇ ਕੁੱਲ ਧਮਕੇ ਕਿੰਨੇ ਆ, ਕਿੰਨੇ ਭਾਈਚਾਰੇ ਇਹਨਾਂ ਦੇ, ਤੇ ਉਹਨਾਂ ਭਾਈਚਾਰਿਆਂ ਚੋਂ ਜਿਹੜਾ ਐਂਗਲੀਕਨ ਭਾਈਚਾਰਾ ਉਹ ਇੱਕ ਮੁੱਠ ਆ ਕਿ ਇਹਦੇ ਵਿੱਚ ਵੀ ਵੱਧ ਭੇਜ ਆ? ਏਦਾਂ ਦੇ ਬਹੁਤ ਸਾਰੇ ਮੁੱਦੇ ਜਿਹੜੇ ਮੁੱਦੇ ਆ ਉਹ ਉੱਠਦੇ ਹੁੰਦੇ ਆ ਤੇ ਉੱਠੇ ਆ, ਤੇ ਕੱਲ ਹਾਈ ਕੋਰਟ ਦੇ ਜਿਹੜੇ ਢੰਗ ਨਾਲ ਉਹਨਾਂ ਤੋਂ ਜਵਾਬ ਮੰਗਿਆ ਉਹਦੇ ਨਾਲ ਇੱਕ ਵਾਰੀ ਤਾਂ ਉਹ ਥੋੜਾ ਜਿਹਾ ਇੱਕ ਕਿਸਮ ਦਾ ਬੈਕਫੁੱਟ ਤੇ ਗਏ ਨੇ। ਅੱਜ ਹੁਣ ਉਹਨਾਂ ਨੇ ਆਪਣਾ ਜਵਾਬ ਪੇਸ਼ ਕਰਨਾ, ਜਿਹਦੇ ਤੋਂ ਬਾਅਦ ਹਾਈ ਕੋਰਟ ਪਹਿਲੀ ਗੱਲ ਤਾਂ ਇਹ ਤੈਅ ਕਰੇਗੀ ਕਿ ਕੇਸ ਸੁਣਵਾਈ ਦੇ ਯੋਗ ਵੀ ਹੈਗਾ ਕਿ ਨਹੀਂ ਹੈਗਾ। ਜੇ ਕੇਸ ਸੁਣਵਾਈ ਦੇ ਯੋਗ ਲੱਗਦਾ ਹੈ ਤੇ ਫਿਰ ਹਾਈ ਕੋਰਟ ਅਗਲੀ ਸੁਣਵਾਈ ਵਾਸਤੇ ਤਰੀਕਾ ਤੈਅ ਕਰਦੀ ਹੈ, ਪਰ ਜੇ ਮੁੱਢਲੇ ਪੜਾਅ ਦੀ ਇਹ ਜਾਪਦਾ ਕਿ ਕੇਸ ਸੁਣਵਾਈ ਦੇ ਯੋਗ ਹੀ ਨਹੀਂ ਤੇ ਹਾਈ ਕੋਰਟ ਇੱਥੇ ਖੜੇ ਪੈਰ ਵੀ ਇਹਨੂੰ ਡਿਸਮਿਸ ਕਰ ਸਕਦੀ ਹੈ।
1: ਪੰਨੂ ਸਾਹਿਬ, ਬੰਗਾਲ ਦੇ ਵਿੱਚ ਜਿਹੜੇ ਵੋਟਾਂ ਨੇ ਈਵੀਐਮ ਦੇ ਵਿੱਚ ਕੈਦ ਨੇ, ਤੇ ਜਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋ ਰਹੀ ਹੈ, ਮਮਤਾ ਬੈਨਰਜੀ ਤੇ ਉਹਨਾਂ ਦੇ ਸਾਥੀ ਥੋੜਾ ਜਿਹਾ ਘਬਰਾਏ ਹੋਏ ਜਾਪਦੇ ਨੇ, ਲੱਗਦਾ ਕੰਮ ਖਰਾਬ ਵੀ ਹੋ ਸਕਦਾ, ਤੇ ਹੁਣ ਉਹਨਾਂ ਵੱਲੋਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਹੈ ਤੇ ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਕੁਛ ਨਾ ਕੁਛ ਰਿਗਿੰਗ ਗੱਲਬਾਤ ਗੜਬੜ ਹੋ ਸਕਦੀ ਹੈ। ਕੀ ਉਹਨਾਂ ਦੀ ਸੁਣਵਾਈ ਹੋਵੇਗੀ ਪ੍ਰੋਪਰ ਤਰੀਕੇ ਨਾਲ? ਕੀ ਉਮੀਦ ਰੱਖ ਸਕਦੇ ਹਾਂ?
0: ਕੁਝ ਗੜਬੜ ਹੋ ਸਕਦੀ ਆ, ਕਿਉਂਕਿ ਪਹਿਲਾਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਵੋਟਰ ਜਿਹੜਾ ਸੀ ਉਹ ਬਹੁਤ ਲੇਟ ਸ਼ੁਰੂ ਕਰਕੇ ਤੇ ਵੋਟਾਂ ਚੱਲਦੀਆਂ ਤੱਕ ਵਾਰ ਵਾਰ ਇਸ ਤਰ੍ਹਾਂ ਦੇ ਅੜਿੱਕੇ ਪਾਏ ਗਏ ਕਿ ਲੋਕਾਂ ਨੂੰ ਆਖਰੀ ਦਿਨ ਤੱਕ ਇਹ ਨੀ ਪਤਾ ਲੱਗਾ ਸਾਡੀ ਵੋਟ ਹੈਗੀ ਆ ਕਿ ਨਹੀਂ ਹੈਗੀ। ਇਹਦਾ ਵੀ ਬਹੁਤ ਰੌਲਾ ਪਿਆ, ਔਰ ਹਾਕਮ ਤੇ ਸਮਝਦੀ ਆ ਤ੍ਰਿਣਮੂਲ ਕਾਂਗਰਸ, ਇਹਦਾ ਨੁਕਸਾਨ ਸਾਨੂੰ ਆ। ਆਪਣੇ ਬੰਦਿਆਂ ਨੂੰ ਭਾਜਪਾ ਵਾਲਿਆਂ ਨੇ ਪਹਿਲੇ ਕਹਿਤਾ ਕੋਈ ਕੀ ਹੋਣਾ ਤੇ ਕੀ ਨਹੀਂ ਹੋਣਾ, ਉਹ ਆਪਣੇ ਟੰਗਰੇ ਇਸ ਗੱਲ ਨੂੰ ਰਹਿੰਦੇ ਆ। ਦੂਸਰੀ ਗੱਲ ਇਹ ਆ ਕਿ ਜਿਹੜਾ ਵੋਟਾਂ ਦੇ ਵਿੱਚ 90 ਲੱਖ ਲੋਕਾਂ ਦੇ ਨਾਂ ਕੱਟ ਦਿੱਤੇ ਗਏ, ਉਹਨਾਂ ਨੂੰ ਇਹ ਵੀ ਨੀ ਆਖਿਆ ਕਿ ਤੁਸੀਂ ਵੋਟਰ ਹੈ, ਇਹ ਵੀ ਨੀ ਆਖਿਆ ਕਿ ਤੁਸੀਂ ਵੋਟਰ ਨਹੀਂ, ਬਲਕਿ ਇਹ ਕਹਿਤਾ ਕਿ ਜੇ ਅੰਡਰ ਕੰਸਟੀਟਿਊਸ਼ਨ ਹੈ ਤੁਹਾਡੇ ਨਾਵਾਂ ਦੀ ਵਿਚਾਰ ਹੋ ਰਹੀ ਹੈ। ਵਿਚਾਰ ਕਰਕੇ 90 ਲੱਖ ਹੀ ਕੱਟ ਦੇਣੇ ਆ ਜਾਂ ਉਹਨਾਂ ਚ 9 ਲੱਖ ਕੱਟਣੇ ਆ ਜਾਂ ਕੋਈ ਹੋਰ ਫਾਕ ਪੈਮਾਨਾ ਬਣਾਉਣਾ, ਉਹ ਵੀ ਅਜੇ ਤੱਕ ਕਲੀਅਰ ਨਹੀਂ ਕੀਤਾ ਗਿਆ। ਚੋਣ ਕਮਿਸ਼ਨ ਨੂੰ ਦਿੱਤੀਆਂ ਅਰਜ਼ੀਆਂ ਮਮਤਾ ਬੈਨਰਜੀ ਦੀ ਧਿਰ ਨੇ ਦਿੱਤੀਆਂ ਕੇਂਦਰ ਸਰਕਾਰ ਦੇ ਖਿਲਾਫ਼ ਜਾਂ ਇਸ ਪ੍ਰਕਿਰਿਆ ਦੇ ਖਿਲਾਫ਼, ਇੱਕ ਵੀ ਅਰਜ਼ੀ ਦੇ ਉੱਤੇ ਠੀਕ ਤਰ੍ਹਾਂ ਸੁਣਵਾਈ ਨਹੀਂ ਹੋਈ, ਇਹਨਾਂ ਤਸੱਲੀ ਕੋਈ ਤੋਂ ਬਣਾ ਸਕਿਆ, ਇਸ ਕਰਕੇ ਨਾ ਉਹ ਰੰਜ ਸੀ। ਦੂਸਰਾ, ਉਹਨਾਂ ਦੇ ਬੰਦੇ ਜਿਸ ਤਰ੍ਹਾਂ ਬੜਾ ਹਮਲਾਵਰੀ ਰੂਪ ਰੱਖ ਕੇ ਚੋਣ ਕੰਪੇਨ ਚਲਾਉਂਦੇ ਰਹੇ, ਪ੍ਰਧਾਨ ਮੰਤਰੀ ਲਗਾਤਾਰ ਇੱਕ ਦਿਨ ਜਾਂਦਾ ਸੀ ਫਿਰ ਚੱਲਦਾ ਸੀ, ਇੱਕ ਇੱਕ ਦਿਨ ਤੱਕ ਪੰਕਤੀ ਨੂੰ ਗੇੜੇ ਮਾਰਦਾ ਰਿਹਾ, ਹੋਮ ਮਿਨਿਸਟਰ ਗੇੜੇ ਮਾਰਦਾ ਰਿਹਾ, ਬਾਕੀ 5-6 ਰਾਜਾਂ ਦੇ ਮੁੱਖ ਮੰਤਰੀ ਮੁੜ ਮੁੜ ਕੇ ਮੁਹਿੰਮ ਚਲਾਉਣ ਦੇ ਨਾਂ ਤੇ ਉੱਥੇ ਜਾਂਦੇ ਰਹੇ।

0: ਸੁੱਖਾਂ ਮੇਂ ਨਹੀਂ ਕਿੰਗ ਚਾਰਲਸ ਯੂ ਐਸ ਏ ਤੋਂ ਹੋ ਕੇ ਗਏ ਨੇ ਮਾੜੀਆਂ ਮੋਟੀਆਂ ਗੱਲਾਂ ਤੇ ਸਹਿਮਤੀ ਬਣੀ ਹੈ ਪਰ ਬਹੁਤੀਆਂ ਮੁੱਦਿਆਂ ਤੇ ਅਸਹਿਮਤੀ ਹੈ ਤੇ ਹੋਰ ਜ਼ਿਆਦਾ ਡਿਊਟੀ ਵਧਾ ਦਿੱਤੀ ਹੈ ਜੀ ਤੇ ਜਰਮਨੀ ਨਾਲ ਵੀ ਖੜ ਗਈ ਹੈ ਕੀ ਕਹਾਣੀ ਹੈ ਜੀ
1: ਗੱਲ ਜਿਹੜਾ ਕਿੰਗ ਚਾਰਲਸ ਉੱਥੇ ਗਿਆ ਸੀ ਸੱਦਿਆ ਤੇ ਉਹਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪ ਸੀ ਉਹਦੇ ਜਾਣ ਤੋਂ ਪਹਿਲਾਂ ਜਿਹੜੀਆਂ ਡੋਨਲਡ ਟਰੰਪ ਨੇ ਟਿੱਪਣੀਆਂ ਕੀਤੀਆਂ ਉਹਨੇ ਇਹ ਕਿਹਾ ਕਿ ਅਸੀਂ ਅਮਰੀਕਾ ਵਾਲੇ ਤੁਹਾਡੀ ਮਦਦ ਆਏ ਤੁਹਾਡਾ ਬਚਾਅ ਹੋ ਗਿਆ ਜੇ ਅਸੀਂ ਨਾ ਆਉਂਦੇ ਤੇ ਬ੍ਰਿਟਨ ਵਾਲੇ ਹੋ ਤੁਸੀਂ ਤਾਂ ਸਾਰਿਆਂ ਨੇ ਜਰਮਨ ਬੋਲੀ ਬੋਲਿਆ ਕਰਨੀ ਦਾ ਬੋਲੇ ਸੀ ਕਿ ਤੁਸੀਂ ਜਰਮਨੀ ਦੇ ਗੁਲਾਮ ਹੋ ਜਾਣਾ ਸੀ ਕਿੰਗ ਚਾਰਲਸ ਉੱਥੇ ਗਿਆ ਤੇ ਉਹਨੇ ਹਾਸੇ ਹਾਸੇ ਚ ਕਹਿਤਾ ਕਿਉਂ ਵੀ ਮੌਕਾ ਸੀ ਜਦੋਂ ਫਰਾਂਸ ਤੁਹਾਨੂੰ ਹੜੱਪ ਕਰਨ ਲੱਗਾ ਸੀ ਤੁਹਾਡੇ ਤੇ ਕਬਜ਼ਾ ਕਰਨ ਲੱਗਾ ਸੀ ਅਮਰੀਕਾ ਤੇ ਅਸੀਂ ਬ੍ਰਿਟੇਨ ਵਾਲੇ ਆਏ ਤੇ ਫਰਾਂਸ ਹੋ ਰਿਹਾ ਨਹੀਂ ਤੇ ਤੁਸੀਂ ਸਾਰਿਆਂ ਨੇ ਹੁਣ ਤੱਕ ਫਰਾਂਸ ਦੀ ਬੋਲੀ ਬੋਲਿਆ ਕਰਨੀ ਸੀ ਫ੍ਰੈਂਚ ਉਹ ਫਿਰ ਡੋਨਲਡ ਟਰੰਪ ਨੇ ਸਮਝ ਲਿਆ ਕਿ ਮੇਰਾ ਜਵਾਬ ਦਿੱਤਾ ਚੋਗੜਾਈ ਆ ਉਹ ਉਸ ਗੱਲ ਤੋਂ ਬੜਾ ਸਦਿਆ ਫਿਰਦਾ ਸੀ ਕਿਉਂਕਿ ਉਹ ਪਹਿਲਾਂ ਵੀ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਖਿਲਾਫ਼ ਕੀਰ ਸਟਾਰਮਰ ਦੇ ਤੁਹਾਡਾ ਜਿਹੜਾ ਵੀ ਉੱਥੇ ਪ੍ਰਧਾਨ ਮੰਤਰੀ ਉਹਦੇ ਖਿਲਾਫ਼ ਲਗਾਤਾਰ ਮੁਹਿੰਮ ਚਲਾ ਰਿਹਾ ਸੀ ਤੇ ਉਹ ਇਸ ਗੱਲ ਦੇ ਵਿੱਚ ਬਹੁਤ ਕੌੜ ਖਾ ਗਿਆ ਉਹਨੇ ਕਿੰਗ ਚਾਰਲਸ ਦੇ ਉਸ ਭਾਸ਼ਣ ਤੋਂ ਬਾਅਦ ਦੋ ਦਿਨ ਨੀ ਪੈਣ ਦਿੱਤੇ ਤੇ ਬਰਤਾਨੀਆ ਦੇ ਉੱਤੇ ਜਿਹੜਾ ਟੈਰਿਫ ਆ ਉਹ ਵਧਾ ਦਿੱਤਾ ਕੱਲੇ ਬਰਤਾਨੀਆ ਤੇ ਨੀ ਵਧਾ ਦਿੱਤਾ ਉਹਨੇ ਸਾਰੀ ਯੂਰੋਪੀਅਨ ਅਠਾਈ ਦੇਸ਼ ਨੇ ਉਹਨਾਂ ਸਾਰਿਆਂ ਉੱਤੇ ਟੈਰਿਫ 25% ਹੋਰ ਵਧਾ ਦਿੱਤਾ 25% ਟੈਰਿਫ ਜਦੋਂ ਵੱਧਦਾ ਤੇ ਇਹਦਾ ਮਤਲਬ ਇਹ ਆ ਕਿ ਉੱਥੋਂ ਦਾ ਮਾਲ ਫਿਰ ਜਿਹੜਾ ਸਸਤਾ ਮਾਲ ਅੱਗੇ ਇੱਥੇ ਅਮਰੀਕਾ ਜਾਂਦਾ ਸੀ ਜ਼ਰੂਰੀ ਮਾਲ ਉਹ ਵੀ ਜ਼ਰੂਰੀ ਮਾਲ ਇਹਨਾਂ ਦਾ ਘੱਟ ਜਾਏਗਾ ਤੇ ਅਮਰੀਕਾ ਦਾ ਆਪਣਾ ਬਣਿਆ ਵਿਕੇਗਾ ਇਹਦੇ ਉੱਤੇ ਟੈਰਿਫ ਇੰਨਾ ਵਧਾ ਦੇਣ ਨਾਲ ਇਹ ਕਮਜ਼ੋਰ ਹੋਣਗੇ ਇਹਨੇ ਜਿਹੜਾ ਇਸ ਢੰਗ ਨਾਲ ਸ਼ੁਰੂ ਕਰਤਾ ਫਿਰ ਕਰੰਸੀ ਦੇ ਮਾਮਲੇ ਚ ਵੀ ਕੁਝ ਵਾਧੇ ਘੱਟ ਫਿਰ ਉਹ ਹੈ ਵੀ ਸਖਤੀ ਆ ਕਰੰਸੀ ਦੇ ਮਾਮਲੇ ਚ ਹੋਰ ਪਹਿਲਾਂ ਛੱਡੋ ਉਹਨੂੰ ਤੇ ਕਰੰਸੀ ਨੋਟਾਂ ਤੇ ਆਪਣੀ ਫੋਟੋ ਵੀ ਛਪਵਾ ਲਈਏ ਜਿੱਦਾਂ ਅਮਰੀਕਾ ਦੇ ਹੁਣ ਤੱਕ ਦੇ ਕਿਸੇ ਪ੍ਰੈਜੀਡੈਂਟ ਨੇ ਕਦੇ ਛਪਾਈ ਨੀ ਸੀ ਅੱਗੋਂ ਉਹਨੇ ਕਹਿ ਦਿੱਤਾ ਜਿਹੜੇ ਨਵੇਂ ਪਾਸਪੋਰਟ ਪ੍ਰਿੰਟ ਕਰਨੇ ਉਹਨਾਂ ਉੱਤੇ ਵੀ ਉਹਦੀ ਆਪਣੀ ਫੋਟੋ ਹੋਣੀ ਚਾਹੀਦੀ ਆ ਕਿਉਂਕਿ ਉਹ ਇਸ ਦੇਸ਼ ਦਾ ਜਿਹੜਾ ਹੈਗਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਉਹਦਾ ਪ੍ਰੈਜੀਡੈਂਟ ਇਸ ਕਿਸੇ ਦੀ ਫੋਟੋ ਉੱਤੇ ਵੀ ਕਹਿ ਪੋਸਟ ਉਹਦੇ ਲਈ ਕਿੱਥੋਂ ਤੱਕ ਛਪਾਊਗਾ ਇਸੇ ਚੱਕਰ ਕਿ ਉਹ ਭਾਰਤ ਨੂੰ ਵੀ ਦਬਕਾ ਮਾਰਦਾ ਰਿਹਾ ਕਿ ਆਪਰੇਸ਼ਨ ਸਧੂਰ ਰੋਕਦੇ ਨੀ ਸੀ ਮੈਂ ਦਬਕਾ ਮਾਰਿਆ ਮੈਂ ਟੈਰਿਫ ਲੱਗਾ ਵਧਾਉਣ ਜਿਹਨਾਂ ਨੇ ਉੱਥੇ ਰੋਕ ਦਿੱਤਾ ਕਿ ਨਹੀਂ ਉਹਨੂੰ ਜੇ ਪਸੰਦ ਕਰਕੇ ਅਟਲ ਹੋਣ ਲੱਗਾ
0: ਇੱਕ ਬ੍ਰੇਕ ਤੋਂ ਬਾਅਦ ਤੁਹਾਨੂੰ ਸਭ ਪਰਤ ਕੇ ਬਾਕੀ ਮੁੱਦਿਆਂ ਤੇ ਚਰਚਾ ਕਰਦੇ ਜੀ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਮਾਨਸ ਹੋਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿਚ ਟਰੱਕਾਂ ਦੀ ਇੰਸ਼ੋਰੈਂਸ ਤੇ ਵਧੀਆ ਰੇਟ ਲੈਣੇ ਨੇ ਤੇ 587-832-1208 ਤੇ ਸੰਪਰਕ ਕਰ ਲਓ 5878321208 ਸੋਨਿਕ ਇੰਸ਼ੋਰੈਂਸ ਮਰਸੀਰੀਜ਼ ਬੈਂਜ਼ ਕੰਟਰੀ ਹਿਲਸ ਗੌਰਵ ਸ਼ਰਮਾ ਹੋਰੀ ਆਪ ਜੀ ਨੂੰ ਵਧੀਆ ਡੀਲ ਬਣਾ ਕੇ ਦੇ ਸਕਦੇ ਹਨ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਮਰਸੀਰੀਜ਼ ਦੀ ਗੌਰਵ ਸ਼ਰਮਾ ਹੋਣਾ ਦਾ ਫੋਨ ਨੰਬਰ 403-903-6657 ਪੰਜਾਬ ਇੰਸ਼ੋਰੈਂਸ ਤੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਤੇ ਸੁਪਰਵੀਜ਼ਨ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ ਪੰਜਾਬ ਇੰਸ਼ੋਰੈਂਸ ਤੇ ਜਾ ਕੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਭਰੋਸੇਯੋਗ ਸਲਾਹ ਲਈ ਫੋਨ ਨੰਬਰ ਨੋਟ ਕਰ ਲਓ 403-404-3500 YYC ਹੋਮ ਕੇਅਰ ਵਾਲੇ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੇ ਨੇ ਬਿੱਲ ਸਿੱਧਾ ਅਲਬਰਟਾ ਸਰਕਾਰ ਨੂੰ ਭੇਜਣਗੇ ਜੇਕਰ ਤੁਹਾਨੂੰ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੇ ਵਿੱਚ ਹੈਲਪ ਦੀ ਮਦਦ ਦੀ ਲੋੜ ਹੈ ਤਾਂ YYC ਕੇਅਰ ਤੇ ਵੀਰਪਾਲ ਕੌਰ ਹੋਰਾਂ ਨੂੰ ਫੋਨ ਕਰ ਲਓ 8257600983 8257600983 ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਜੀ ਸਮੋਸਾ ਹਾਊਸ ਇੱਥੋਂ ਤੁਸੀਂ 24 ਘੰਟੇ 7 ਦਿਨ ਜਾ ਕੇ ਖਾ ਸਕਦੇ ਹੋ ਔਡਰ ਕਰ ਸਕਦੇ ਹੋ ਵੈਜ ਨੌਨ ਵੈਜ ਸਭ ਕੁਛ ਇੱਥੋਂ ਮਿਲੇਗਾ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਫੋਨ ਨੰਬਰ 403-461-6 403-461-6161 ਅਤੇ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਨਾਰਥ ਈਸਟ ਕੈਲਗਰੀ ਦੇ ਸਿਰਫ $7 ਦੇ ਵਿੱਚ 2 ਪਾਸਪੋਰਟ ਫੋਟੋਆਂ ਜਾਂ ਪਾਸਪੋਰਟ ਫੋਟੋ ਸਿਰਫ $7 ਦੇ ਵਿੱਚ ਆਪ ਜੀ ਨੂੰ ਕਰਕੇ ਦੇਣਗੇ ਗਰੰਟੀਡ ਇਹ ਅਪਰੂਵਲ ਹੋਵੇਗੀ ਅਤੇ ਤੁਸੀਂ ਪਿਕਸਲ ਫੋਟੋ ਸਟੂਡੀਓ 'ਤੇ ਪਹੁੰਚੋ ਜਿੱਥੋਂ ਤੁਸੀਂ ਬੱਚਿਆਂ ਦੀਆਂ ਫੋਟੋ ਫੈਮਿਲੀ ਫੋਟੋ ਸਭ ਕੁਛ ਕਰਵਾ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨੌਰਥ ਈਸਟ 403-947-0060 403-947-0060 ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ ਪੰਨੂ ਸਾਹਿਬ ਅਗਲੇ ਮੁੱਦੇ ਵੱਲ ਚੱਲਦੇ ਹਾਂ ਜੀ ਅਤੇ ਗੱਲਬਾਤ ਸ਼ੁਰੂ ਕਰੀਏ ਕਿ ਵਾਟਰ ਰਿਸੋਰਸ ਮਹਿਕਮਾ ਜਿਹੜਾ ਹੈ ਜੀ ਉਸਦਾ ਇੱਕ ਅਫਸਰ ਹੈ ਉਹ

0: ਇੱਬੋ ਗਰੀਬ ਤਰੀਕੇ ਨਾਲ ਵੱਢੀ ਲੈਂਦਾ ਸੀ ਤੇ ਉਹਦੇ ਤੇ ਸ਼ਾਇਦ ਕਬਜ਼ਾ ਹੁਣ ਕੱਸਿਆ ਗਿਆ ਜੀ, ਚੂੜੀ ਕੱਸੀ ਗਈ ਹੈ। ਇਹ ਕੀ ਤਰੀਕਾ ਸੀ ਤੇ ਅਫਸਰ ਕੌਣ ਹੈ ਤੇ ਕਿੱਥੇ ਦਾ?
1: ਕੇਂਦਰ ਸਰਕਾਰ ਦਾ ਅਫਸਰ ਆ, ਵਾਟਰ ਰਿਸੋਰਸਿਸ ਮਹਿਕਮੇ ਦਾ, ਪਹਿਲਾਂ ਚੰਡੀਗੜ੍ਹ ਦੇ ਵਿੱਚ ਸਮੁੱਚੇ ਪ੍ਰੋਜੈਕਟ ਦਾ ਜਨਰਲ ਮੈਨੇਜਰ ਸੀ। ਪਿਛਲੇ ਦਿਨੀ ਉਹਨੂੰ ਇੱਥੋਂ ਹਟਾ ਦਿੱਤਾ ਗਿਆ ਸੀ। ਉਹਦੇ ਖਿਲਾਫ਼ ਇਨਕੁਆਇਰੀ ਸ਼ੁਰੂ ਹੋਈ ਕਿਉਂਕਿ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਨ ਸੈਂਟਰ ਗੌਰਮੈਂਟ ਦੇ ਸਿੱਧਾ ਅਧੀਨ ਚੱਲਦਾ, ਇਸ ਕਰਕੇ ਇੱਥੋਂ ਦੇ ਅਫਸਰ ਵੀ ਸਾਰੇ ਦੇ ਸਾਰੇ, ਇਹਨਾਂ ਦਾ ਸਿਪਾਹੀ ਵੀ ਫੜਨਾ ਹੋਵੇ ਤਾਂ CBI ਆਉਂਦੀ, ਉਹ ਫੜ ਸਕਦੀ ਹੈ। ਹੁਣ ਉਸ ਅਫਸਰ ਦੇ ਖਿਲਾਫ਼ ਵੀ ਸ਼ਿਕਾਇਤਾਂ ਜਿਹੜੀਆਂ ਸੀ CBI ਕੋਲ ਪਹੁੰਚੀਆਂ ਤੇ CBI ਨੇ ਪੜਤਾਲ ਸ਼ੁਰੂ ਕੀਤੀ ਹੈ। ਉਸ ਪੜਤਾਲ ਦੇ ਵਿੱਚ ਗੱਲਾਂ ਬੜੀਆਂ ਹੈਰਾਨੀਜਨਕ ਨਿਕਲੀਆਂ। ਇਹ ਅਫਸਰ ਬਹੁਤ ਜ਼ਿਆਦਾ ਰਿਸ਼ਵਤ ਲੈਂਦਾ ਸੀ, ਪਰ ਰਿਸ਼ਵਤ ਲੈਣ ਦੇ ਢੰਗ ਤਰੀਕੇ ਦੇ ਬੜੇ ਸੀ ਕਿ ਨਕਦ ਨਹੀਂ ਸੀ ਲੈਂਦਾ। ਇਹ ਬੰਦਿਆਂ ਚੋਂ ਜਿਹਨੂੰ ਕਿਸੇ ਨੂੰ ਕੰਮ ਹੁੰਦਾ ਸੀ ਉਹਨੂੰ ਕਹਿੰਦਾ ਸੀ ਜਾਓ ਉੱਥੇ ਕਾਲਜ ਜਾ ਕੇ ਮੇਰੇ ਬੱਚੇ ਦੀ ਇੰਨੇ ਮਹੀਨੇ ਫੀਸ ਜਮਾ ਕਰਾਓ। ਫਰਜ਼ ਕਰੋ ਕਿ ਕਾਲਜ ਇਹੋ ਜਿਹਾ, ਕੁਝ ਕਾਲਜ ਬਹੁਤ ਵੱਡੇ ਨੇ ਮੈਨੇਜਮੈਂਟ ਟੈਕਨੋਲੋਜੀ ਦੇ ਜਾਂ ਬਿਜ਼ਨਸ ਮੈਨੇਜਮੈਂਟ ਦੇ, ਜਿਹਨਾਂ ਚ 50-50 ਹਜ਼ਾਰ ਰੁਪਇਆ ਮਹੀਨੇ ਤਨਖਾਹ ਵੀ ਆ, ਮਹੀਨੇ ਦੀ ਫੀਸ ਵੀ ਆ, ਲੱਖ ਲੱਖ ਵਾਲੇ ਵੀ ਹੈਗੇ ਨੇ। ਉਹਨੂੰ ਜਿਹਨੂੰ ਕਹਿਤਾ ਜਾਵੇ ਕਿ ਤੂੰ ਅਗਲੇ 6 ਮਹੀਨਿਆਂ ਦੀ ਜਾ ਕੇ ਬੱਚੇ ਦੀ ਫੀਸ ਜਮਾ ਕਰਾ ਕੇ ਆ, ਉਹ ਫੀਸ ਅਗਲੇ ਕਾਰਡ ਤੋਂ ਜਮਾ ਕਰਾਉਂਦੇ ਸੀ, ਰਿਕਾਰਡ ਉਹਨਾਂ ਕੋਲ ਵੀ ਰਹਿ ਜਾਂਦਾ ਸੀ, ਜਾਂ ਕੋਈ ਬੰਦਾ ਰਿਟਾਇਰ ਹੋਣ ਲੱਗਾ ਨੌਕਰੀ ਤੋਂ ਰਿਟਾਇਰ ਹੋਣਾ, ਜਾਂ ਉਹਦੇ ਕਿਸੇ ਦੂਸਰੇ ਥਾਂ ਤੇ ਬਦਲੀ ਹੋਣ ਲੱਗੀ ਆ ਤੇ ਉਹ ਇਸੇ ਥਾਂ ਤੇ ਰਹਿਣਾ ਚਾਹੁੰਦਾ, ਉਹਨੂੰ ਐਕਸਟੈਂਸ਼ਨ ਚਾਹੀਦੀ ਹੈ। ਇੱਥੇ ਬਹੁਤੇ ਅਫਸਰ ਆਏ ਹੁੰਦੇ ਆ ਟੈਪੋਟੇਸ਼ਨ ਤੇ, ਕੋਈ ਦਿੱਲੀ ਤੋਂ ਆਇਆ ਹੁੰਦਾ ਚੰਡੀਗੜ੍ਹ, ਕੋਈ ਅੰਡੇਮਾਨ ਨਿਕੋਬਾਰ ਤੋਂ, ਕੋਈ ਗੋਆ ਤੋਂ। ਇਹਨਾਂ ਨੂੰ ਜੇ ਜਾਣਾ ਪਵੇ ਤੇ ਚੰਡੀਗੜ੍ਹ ਛੱਡਣ ਨੂੰ ਦਿਲ ਨਹੀਂ ਕਰਦਾ, ਓਦਾਂ ਵੀ ਇੱਥੇ ਬੱਚੇ ਦਾਖਲ ਕਰਾਏ ਹੋਣ। ਅਗਲਾ ਕਹਿੰਦਾ ਕਿ ਮੈਂ ਜੇ ਉੱਥੇ ਗਿਆ ਤੇ ਉਹਦਾ ਨੁਕਸਾਨ ਹੋ ਸਕਦਾ, ਤੇ ਇਸ ਕਰਕੇ ਉਹ ਮਤਲਬ ਉੱਥੋਂ ਬੱਚਿਆਂ ਦੇ ਨੁਕਸਾਨ ਨੂੰ ਰੋਕਣ ਵਾਸਤੇ ਕੋਸ਼ਿਸ਼ ਕਰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਉਹ ਜੇ ਹੋ ਸਕੇ ਤੇ ਉਹਨਾਂ ਨੂੰ ਕੋਈ ਐਕਸਟੈਂਸ਼ਨ ਮਿਲ ਜਾਂਦੀ ਹੋਵੇ। ਉਸ ਐਕਸਟੈਂਸ਼ਨ ਦੇ ਚੱਕਰ ਵਿੱਚ ਜਿਹੜੇ ਜਿਹੜੇ ਅਫਸਰਾਂ ਨੂੰ ਜਾ ਕੇ ਮਿਲਦੇ ਸੀ, ਉਹਨਾਂ ਚੋਂ ਇੱਕ ਨੂੰ ਕਹਿ ਦਿੰਦਾ ਸੀ ਮੇਰੇ ਬੇਟੇ ਨੇ ਵਿਦੇਸ਼ ਜਾਣਾ, ਤੁਸੀਂ ਉਹਦੇ ਵਾਸਤੇ ਫਲਾਈਟ ਦੀ ਟਿਕਟ ਜਿਹੜੀ ਆ ਉਹਦਾ ਖਰਚਾ ਭਰ ਕੇ ਟਿਕਟ ਲਿਆ ਦਿਓ। ਕਿਸੇ ਨੂੰ ਕਹਿ ਦਿੰਦਾ ਸੀ ਬੱਚੇ ਦੀ ਉੱਥੇ ਕਾਲਜ ਦੀ ਫੀਸ ਜਮਾ ਕਰਾਓ। ਇਹਦੇ ਕੋਲ ਜਿੰਨੇ ਵੱਡੇ ਅਫਸਰ ਸੀ ਉਹਨਾਂ ਸਾਰਿਆਂ ਨੂੰ ਜਿਹੜੀਆਂ ਐਕਸਟੈਂਸ਼ਨਾਂ ਸੀ ਦੇਣ ਵਾਸਤੇ ਇਹੋ ਕੁਝ ਉਹ ਕਰਦਾ ਰਿਹਾ। ਅਖੀਰ ਉਹ ਜਿਹੜੇ ਕਰਦੇ ਸੀ ਉਹਨਾਂ ਸਾਰਿਆਂ ਨੇ ਆਪਣਾ ਰਿਕਾਰਡ ਤੇ ਰੱਖਿਆ ਸੀ, ਕਿਸੇ ਨੇ ਕ੍ਰੈਡਿਟ ਕਾਰਡ ਤੋਂ ਪੇ ਕੀਤੇ ਸੀ, ਕਹਿੰਦੇ ਉੱਥੋਂ ਆਪਣੇ ਅਕਾਊਂਟ ਤੋਂ ਆਨਲਾਈਨ ਪੇ ਕੀਤੇ ਸੀ। ਉਹ ਸਾਰੀਆਂ ਰਿਪੋਰਟਾਂ ਜਿਹੜੀਆਂ ਜੁੜਦੀਆਂ ਗਈਆਂ ਉਹਨਾਂ ਸਾਰਿਆਂ ਨੇ CBI ਦੇ ਕੋਲ ਆਪਣੇ ਬਿਆਨ ਦਰਜ ਕਰਾ ਦਿੱਤੇ ਆ। ਹੁਣ CBI ਨੇ ਕੱਲ ਉਸ ਵੱਡੇ ਅਫਸਰ ਦੇ ਖਿਲਾਫ਼, ਪ੍ਰੋਜੈਕਟ ਮੈਨੇਜਰ ਦੇ ਖਿਲਾਫ਼ ਇੱਕ ਬਾਕਾਇਦਾ ਕੇਸ ਦਰਜ ਕਰ ਲਿਆ, ਜਿਸ ਤੋਂ ਬਾਅਦ ਇਨਕੁਆਇਰੀ ਵਿਭਾਗੀ ਸਬੂਤ ਤਾਂ ਲਗਭਗ ਸਾਰੇ ਇਕੱਠੇ ਕਰ ਚੁੱਕੀ ਹੈ CBI। ਉਸ CBI ਦੇ ਇਕੱਠੇ ਸਬੂਤਾਂ ਦੇ ਆਧਾਰ ਤੇ ਜਦੋਂ ਮੁਕਦਮਾ ਪੇਸ਼ ਹੋਵੇਗਾ, ਸਮਝਿਆ ਜਾਂਦਾ ਕਿ ਮੁਕਦਮਾ ਇੰਨਾ ਸਿੱਕੇਬੰਦ ਬਣ ਚੁੱਕਾ ਕਿ ਇਹੋ ਜਿਹਾ ਸਿੱਕੇਬੰਦ ਮੁਕਦਮਾ ਉਸ ਅਫਸਰ ਤੋਂ ਲੜਿਆ ਨਹੀਂ ਜਾਣਾ। ਬੰਦਾ ਅਹੁਦੇ ਤੇ ਹੋਵੇ, ਰੁਤਬਾ ਹੁੰਦਾ, 4 ਜਣੇ ਨਾਲ ਉਹਦੀ ਮਦਦ ਕਰਨ ਵਾਲੇ ਹੁੰਦੇ ਆ ਜਿਹੜੇ ਕਹਿੰਦੇ ਕੋਈ ਗੱਲ ਨੀ ਖਰਚੇ ਚ ਅਸੀਂ ਮਦਦ ਕਰ ਦਿਆਂਗੇ, ਕੋਈ ਗੱਲ ਨੀ ਫਲਾਨਾ ਕੰਮ ਆਪਾਂ ਰਲ ਕੇ ਵੇਖ ਲਾਂਗੇ। ਜਦੋਂ ਬੰਦਾ ਅਹੁਦੇ ਤੋਂ ਕੋਈ ਹਟਾ ਦਿੱਤਾ ਜਾਵੇ ਤੇ ਫਿਰ ਮੁਸ਼ਕਲਾਂ ਵੱਧ ਜਾਂਦੀਆਂ। ਇਸ ਵਾਰੀ ਉਹਦੇ ਖਿਲਾਫ਼ ਜਿਹੜਾ ਕੇਸ ਦਰਜ ਹੋਇਆ ਤੇ ਰਿਪੋਰਟ ਹੋਣ ਲੱਗੀ ਆ, ਇਹ ਅਹੁਦੇ ਤੋਂ ਹਟਣ ਪਿੱਛੋਂ ਆ, ਇਸ ਕਰਕੇ ਉਹਦੀਆਂ ਮੁਸ਼ਕਲਾਂ ਕਾਫੀ ਵੱਧ ਸਕਦੀਆਂ।
0: ਪੰਨੂ ਸਾਹਿਬ, ਕਿਸੇ 45 ਸਾਲ ਦੇ ਬੰਦੇ ਨੇ ਕਰ ਦਿੱਤੀ ਵਸੀਅਤ ਤੇ ਹੁਣ ਰੌਲਾ ਪੈ ਗਿਆ ਜੀ, ਚੈਲੰਜ ਹੋ ਗਿਆ ਉਹਨੂੰ ਕਿ ਵਸੀਅਤ ਕਿਉਂ ਇੰਨੀ ਛੋਟੀ ਉਮਰ ਚ ਕਰ ਦਿੱਤੀ ਹੈ? ਇਹ ਵੀ ਕੋਈ ਕੋਈ ਹੈ ਜੀ, ਕੋਈ ਹੱਦ ਹੈ ਕਿ ਇੰਨੀ ਉਮਰ ਤੋਂ ਪਹਿਲਾਂ ਨਹੀਂ ਕੀਤੀ ਜਾ ਸਕਦੀ?
1: ਨਹੀਂ, ਬਿਲਕੁਲ ਇਹਦੀ ਕੋਈ ਹੱਦ ਨਹੀਂ ਹੁੰਦੀ। ਗੱਲਾਂ ਇਹ ਇਸ ਕਰਕੇ ਜੁੜ ਜਾਂਦੀਆਂ, ਸ਼ੱਕ ਪੈਦਾ ਹੋ ਜਾਂਦਾ ਕਿ ਕੋਈ ਬੰਦਾ ਫਰਜ਼ ਕਰੋ ਪਿਛਲੇ ਸਾਲ ਮਰਿਆ, ਉਹਦੀ ਵਸੀਅਤ ਕਿਸੇ ਨੇ ਲਿਆ ਕੇ ਪੇਸ਼ ਕਰ ਦਿੱਤੀ, ਜਿਹੜੀ ਵਸੀਅਤ ਹੋਈ ਨੂੰ 30-40 ਸਾਲ ਹੋ ਗਿਆ। ਅਗਲੇ ਕਹਿੰਦੇ ਇੰਨੀ ਪੁਰਾਣੀ ਵਸੀਅਤ ਕੀ ਪਤਾ ਉਸ ਤੋਂ ਬਾਅਦ ਉਹਨੇ ਬਦਲਤੀ ਹੋਵੇ, ਉਹ ਕਹਿੰਦਾ ਲਿਆਓ ਜੇ ਬਦਲੀ ਤੁਸੀਂ ਰਹੋ। ਇੱਦਾਂ ਦੀਆਂ ਗੱਲਾਂ ਅੱਗੇ ਵੀ ਹੋਈਆਂ, ਬੜੀ ਵਾਰ ਹੋ ਚੁੱਕੀਆਂ ਨੇ, ਪਰ ਉਹ ਕੇਸ ਫਿਰ 50-60 ਸਾਲ ਭੁਗਤਦੇ ਆ। ਅੱਛਾ, ਇੱਥੇ ਕੇਸ ਵੱਖਰੀ ਤਰ੍ਹਾਂ ਦਾ ਵੀ, ਉਹ ਵਸੀਅਤ ਕੱਲੀ ਇਹ ਨੀ ਕਿ ਬਹੁਤ ਪੁਰਾਣੀ ਸੀ, ਪਹਿਲਾਂ ਦੀ ਲਿਖੀ ਹੋਈ ਸੀ ਤੇ ਹੁਣ ਪੇਸ਼ ਕੀਤੀ ਗਈ ਆ। ਦੂਸਰੀ ਵੀ ਆ ਕਿ ਉਸ ਬੰਦੇ ਨੇ ਵਸੀਅਤ ਲਿਖੀ ਜਦੋਂ ਉਦੋਂ ਸਿਰਫ 45 ਸਾਲਾਂ ਦਾ ਸੀ। ਆਮ ਤੌਰ ਤੇ ਏਡੀ ਛੋਟੀ ਉਮਰ ਦੇ ਲੋਕ ਆਪਣੀ ਵਸੀਅਤ ਲਿਖਦੇ ਹੀ ਨੀ, ਵੀ ਮੈਨੂੰ ਕਿਉਂ ਲੱਗਾ ਜੇ ਮੈਂ ਜਵਾਨ ਹੈਗਾ ਹੁਣੇ ਕਾਹਨੂੰ ਲਿਖਣੀ ਆ। ਲੋਕੀ ਵਸੀਅਤਾਂ ਲਿਖਣ ਦਾ ਕੰਮ ਆਮ ਕਰਕੇ 60 ਦੇ ਨੇੜੇ ਤੇੜੇ ਜਾ ਕੇ ਕਰਨਾ ਸ਼ੁਰੂ ਕਰਦੇ ਆ, ਕਈ ਤੇ 80 ਤੱਕ ਜਾ ਕੇ ਵੀ ਲਿਖਦੇ, ਮੈਨੂੰ ਹੁਣੇ ਕੀ ਲੋੜ ਹੈ, ਮੈਂ ਕਾਹਦੀ ਲਿਖਦਾ, ਇਸ ਕਰਕੇ ਨਹੀਂ ਲਿਖਦੇ। ਹੁਣ ਕਈ

0: ਮੇਰੇ ਵਰਗੇ ਹੀ ਆ। ਮੈਂ ਫਰਜ਼ ਕਰੋ ਮੈਨੂੰ ਕੋਈ ਪੁੱਛੇ ਤੇ ਮੈਂ 40 ਸਾਲਾਂ ਦੀ ਉਮਰ ਚ ਆਪਣੀ ਵਸੀਅਤ ਲਿਖ ਦਿੱਤੀ ਸੀ, ਉਹ ਜਿੰਨਾ ਕੋ ਵੀ ਲਿਖ ਛੱਡਣਾ ਚਾਹੀਦਾ। ਕੀ ਪਤਾ ਅੱਜ ਅਸੀਂ ਉਦੋਂ ਇਸ ਕਰਕੇ ਲਿਖੀ ਸੀ ਕਿ ਪੰਜਾਬ ਚ ਅੱਤਵਾਦ ਦਾ ਦੌਰ ਸੀ, ਕੋਈ ਪਤਾ ਨੀ ਸੀ ਘੜੀ ਚ ਕੀ ਵਾਪਰਨਾ। ਉਸ ਬੰਦੇ ਨੇ ਵਸੀਅਤ ਲਿਖ ਦਿੱਤੀ, ਲਿਖੀ ਉਹਨੇ 45 ਸਾਲ ਦੀ ਉਮਰ ਚ। ਮੌਤ ਜਦੋਂ ਹੋਈ ਉਦੋਂ ਉਹ ਸੱਟਾਂ ਤੋਂ ਟੱਪ ਚੁੱਕਾ ਸੀ। ਫਿਰ ਉਹਦੇ ਵਾਰਸਾਂ ਨੇ ਆ ਕੇ ਪੁੱਤਰਾਂ ਨੇ ਵਸੀਅਤ ਦਰਜ ਕਰਾਈ ਤੇ ਉਸ ਵਸੀਅਤ ਦੇ ਵਿੱਚ ਧੀਆਂ ਨੂੰ ਕੋਈ ਪੈਸਾ ਨੀ ਦਿੱਤਾ ਗਿਆ, ਘਰ ਵਾਲੇ ਨੀ ਦਿੱਤਾ ਗਿਆ। ਉਹਨੇ ਕਹਿ ਦਿੱਤਾ ਵੀ ਘਰ ਵਾਲੇ ਜਿਹੜੀ ਸੇਵਾ ਪੁੱਤਰ ਕਰਨਗੇ, ਤੇ ਧੀ ਬਾਰੇ ਕਹਿ ਦਿੱਤਾ ਕਿ ਉਹਦੇ ਵਿਆਹ ਨੂੰ ਮਿਲੇ ਜੋ ਕੁਝ ਉਹਦਾ ਬਣਦਾ ਸੀ ਮੈਂ ਉਹਨੂੰ ਦੇ ਚੁੱਕਾ। ਇਸ ਵਸੀਅਤ ਨੂੰ ਉਹਦੇ ਜਵਾਈਆਂ ਨੇ ਚੈਲੰਜ ਕਰ ਦਿੱਤਾ। ਜਵਾਈਆਂ ਦੋਵਾਂ ਨੇ ਜਦੋਂ ਚੈਲੰਜ ਕੀਤਾ ਤੇ ਉਹਨਾਂ ਦਾ ਇੱਕ ਸਵਾਲ ਤਾਂ ਇਹ ਸੀ ਕਿ ਇਹਦੇ ਵਿੱਚ ਦਿੱਤਾ ਕੁਛ ਨੀ ਗਿਆ ਤੇ ਪੱਖਪਾਤ ਕੀਤਾ ਗਿਆ, ਤੇ ਦੂਸਰਾ ਇਹ ਸੀ ਕਿ 45 ਸਾਲ ਦੀ ਉਮਰ ਚ ਕਦੇ ਕੋਈ ਵਸੀਅਤ ਨਾ ਕਰਾਉਂਦਾ, ਇਹ ਤੇ ਵਸੀਅਤ ਜਾਰੀ ਹੈ ਇੰਨੀ ਉਮਰ ਚ ਕਦੇ ਕਰਾਉਂਦਾ ਹੀ ਨੀ। ਅਦਾਲਤ ਨੇ ਪੂਰੇ ਸੁਣਵਾਈ ਤੋਂ ਬਾਅਦ, ਔਰ ਸੁਣਵਾਈ ਵੀ ਥੋੜੀ ਜਿਹੀ ਨਹੀਂ ਕੁਲਦੀਪ ਜੀ, ਤੁਸੀਂ ਸੁਣ ਕੇ ਹੈਰਾਨ ਹੋਵੋਗੇ, 41 ਸਾਲ 40 ਤੇ 41 ਸਾਲ ਸੁਣਵਾਈ ਹੁੰਦੇ ਲੱਗ ਗਏ, ਹੁਣ ਆ ਕੇ ਕੇਸ ਕਿਸੇ ਪਾਸੇ ਲੱਗਾ। ਔਰ ਹੁਣ ਉਹਨਾਂ ਨੇ ਜੱਜ ਸਾਹਿਬ ਨੇ ਆਖਿਆ ਵੀ ਇਹ ਕੋਈ ਦਲੀਲ ਨੀ ਕਿ ਇੰਨੀ ਛੋਟੀ ਉਮਰ ਚ ਕੋਈ ਵਸੀਅਤ ਨਹੀਂ ਕਰਾਉਂਦਾ। ਆਮ ਤੌਰ ਤੇ ਲੋਕ ਨਹੀਂ ਕਰਾਉਂਦੇ, ਪਰ ਕਈ ਹੋਸ਼ਮੰਦ ਵਿਅਕਤੀ ਜਵਾਨ ਉਮਰ ਚ ਲਿਖ ਦਿੰਦੇ ਨੇ। ਇਹਦੇ ਵਿੱਚ ਹੀ ਉਦਾਂ ਮੈਂ ਅਦਾਲਤ ਦੇ ਫੈਸਲੇ ਤੋਂ ਪਾਸੇ ਜਾ ਕੇ ਆਖਾਂ ਕਿ ਤੁਸੀਂ ਬੈਂਕ ਚ ਅਕਾਊਂਟ ਖੋਲਦੇ ਆ ਜਾਂ ਤੁਸੀਂ ਇੰਸ਼ੋਰੈਂਸ ਕਰਾਉਂਦੇ ਆ ਤੇ ਉਹਦੇ ਉੱਤੇ ਇਹ ਤਾਂ ਨੀ ਹੁੰਦਾ ਕਿ ਅਸੀਂ ਮਰ ਹੀ ਜਾਣਾ। ਇਹਦੇ ਬਾਵਜੂਦ ਉੱਥੇ ਨੋਮੀਨੀ ਭਰਿਆ ਜਾਂਦਾ ਕਿ ਜੇ ਕੋਈ ਅਭੀ ਨਬੀ ਹੋ ਜਾਵੇ ਤੇ ਤੁਹਾਡਾ ਵਾਰਸ ਕੌਣ ਹੈ ਜਿਹਦੇ ਨਾਲ ਕੰਟੈਕਟ ਕਰੀਏ। ਕਿ ਫਿਰ ਵੀ ਤੇ ਇਹ ਤਾਂ ਜਿਹੜਾ 5 ਸਾਲ ਦਾ ਬੱਚਾ ਕਰਾਵੇ, ਈਵਨ ਜੰਮਦੇ ਜਵਾਕਾਂ ਦੇ ਅੱਜ ਕੱਲ੍ਹ ਲੋਕੀ ਅਕਾਊਂਟ ਖੋਲਣ ਲੱਗ ਪਿਆ, ਜਿਹੜਾ 1 ਸਾਲ ਦਾ ਬੱਚਾ ਉਹਦਾ ਵੀ ਵਾਰਸ ਰੱਖਣਾ ਹੋਵੇ ਤੇ ਜ਼ਰੂਰ ਪੁੱਛਦੇ ਵਾਰਸ ਦੱਸੋ ਕੌਣ ਹੋਵੇਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਦਾ ਜਦੋਂ ਦੇਖਿਆ ਤੇ ਪਤਾ ਲੱਗਦਾ ਕੁਛ ਲੋਕਾਂ ਨੇ ਪਟੀਸ਼ਨ ਕਰ ਦਿੱਤੀ ਸੀ ਜਿਹੜੇ ਕੋਈ ਬਹੁਤੇ ਫਾਇਦੇਮੰਦ ਸਾਬਤ ਨਹੀਂ ਹੋਏ, ਤੇ ਕੱਲ ਹਾਈ ਕੋਰਟ ਨੇ ਆਖਿਆ ਕਿ ਵਸੀਅਤ ਜਾਇਜ਼ ਆ, ਪਟੀਸ਼ਨ ਤੁਹਾਡੀ ਗਲਤ ਹੈ, ਜਾਓ ਤੁਸੀਂ ਦੋਵੇਂ ਤਰ੍ਹਾਂ ਆਰਾਮ।
1: ਬਹੁਤ ਸ਼ੁਕਰੀਆ ਜੀ ਪੰਨੂ ਸਾਹਿਬ ਸਾਨੂੰ ਸਾਰੀ ਜਾਣਕਾਰੀ ਦੇਣ ਲਈ ਜੀ, ਧੰਨਵਾਦ
0: ਜੀ, ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਰੇਡੀਓ ਸੁਰ ਸੰਗਮ ਤੇ ਜੀ ਸਨ ਜਤਿੰਦਰ ਪੰਨੂ ਜੀ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਆਪ ਜੀ ਲਈ। ਅੱਜ ਦੇ ਪ੍ਰੋਗਰਾਮ ਵਿੱਚ ਜਾਣਕਾਰੀ ਵਾਲਾ ਹਿੱਸਾ ਬਸ ਇੰਨਾ ਹੀ। ਹੋਈਆਂ ਬੋਲਾਂ ਚੁੱਕਾਂ ਲਿਖੇਵਾਂ ਜੀ, ਸਤਿ ਸ਼੍ਰੀ ਅਕਾਲ।